0: ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਲੈ ਕੇ ਅੱਜ ਇੱਕ ਵਾਰੀ ਫਿਰ ਤੁਹਾਡੇ ਨਾਲ ਹੈ ਤੁਹਾਡਾ ਮਿੱਤਰ ਅਨਿਲ ਪੁੰਜ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਜੀ। ਇਸ ਪ੍ਰੋਗਰਾਮ 'ਚ ਤੁਹਾਡੇ ਸੁਨੇਹੇ ਸ਼ਾਮਿਲ ਕਰਦੇ ਹਾਂ ਅਤੇ ਇਹਨਾਂ ਨੂੰ ਸਜਾਉਂਦੇ ਹਾਂ ਕੁਝ ਪੰਜਾਬੀ ਗੀਤਾਂ ਦੇ ਨਾਲ। ਇਸ ਪ੍ਰੋਗਰਾਮ 'ਚ ਆਪਣਾ ਸੁਨੇਹਾ ਦੇਣ ਲਈ ਸਾਡੇ ਨੰਬਰਸ ਨੋਟ ਕਰੋ 2660615 2660617 ਅਤੇ 2660619। ਇਹਨਾਂ ਤਿੰਨੋਂ ਨੰਬਰਾਂ 'ਚੋਂ ਕਿਸੇ ਇੱਕ ਨੰਬਰ ਨੂੰ ਡਾਇਲ ਕਰ ਲਓ ਅਤੇ ਆਪਣਾ ਸੁਨੇਹਾ ਦੇ ਦਿਓ। ਅਤੇ ਲਓ ਜੀ, ਪ੍ਰੋਗਰਾਮ ਦਾ ਸਿਲਸਿਲਾ ਤਾਂ ਸ਼ੁਰੂ ਹੋ ਗਿਆ ਹੈ, ਹੁਣ ਵਾਰੀ ਹੈ ਤੁਹਾਡੀ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ, ਨਾਂ ਦੱਸੋ ਜੀ, ਜਗ੍ਹਾ ਦਾ ਨਾਂ।
1: ਹੈਲੋ
0: ਜੀ,
1: ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਪਿੰਜੌਰ ਸੁਰਿੰਦਰ ਕੁਮਾਰ ਬੋਲ ਰਿਹਾ ਹਾਂ ਜੀ, ਮਿੱਟਾ ਰੋਡ।
0: ਅੱਛਾ, ਪਿੰਜੌਰ ਤੋਂ ਸੁਰਿੰਦਰ ਜੀ।
1: ਹਾਂਜੀ ਸਰ,
0: ਬੜੇ ਚਿਰਾਂ ਮਗਰੋਂ ਫੋਨ ਕੀਤਾ ਕਿਸੇ ਵੀ ਫੋਨ ਇਨ ਪ੍ਰੋਗਰਾਮ 'ਚ ਜੀ।
1: ਬਸ ਥੋੜਾ ਬਿਜ਼ੀ ਦਾ।
0: ਅੱਛਾ, ਬਿਜ਼ੀ ਰਹਿਣਾ ਤਾਂ ਬਹੁਤ ਚੰਗੀ ਗੱਲ ਹੈ।
1: ਹਾਂਜੀ ਸਰ,
0: ਲੇਕਿਨ ਬਿਜ਼ੀ ਹੋਣ ਦੇ ਨਾਲ ਨਾਲ ਕਦੇ ਕਦੇ ਆਪਣਿਆਂ ਨੂੰ ਯਾਦ ਕਰ ਲਿਆ ਕਰੋ।
1: ਸਰ ਮੈਂ ਯਹਾਂ ਪੇ ਨਹੀਂ ਥਾ।
0: ਅੱਛਾ, ਕਿੱਥੇ ਸੀਗੇ?
1: ਬਾਹਰ ਗਿਆ ਥਾ ਘੁੰਮਣੇ।
0: ਬਹੁਤ ਹੋਰ ਵੀ ਚੰਗੀ ਗੱਲ ਹੈ ਕਿ ਤੁਸੀਂ ਬਿਜ਼ੀ ਹੋਣ ਦੇ ਬਾਵਜੂਦ
1: ਪਾਣੀ ਬਦਲਾ ਹੋ ਜਾ ਹਲਕਾ ਸਾ।
0: ਹਾਂ, ਨਹੀਂ ਤੁਸੀਂ ਬਿਜ਼ੀ ਹੋਣ ਦੇ ਬਾਵਜੂਦ ਘੁੰਮਣ ਗਏ।
1: ਹਾਂਜੀ,
0: ਲੇਕਿਨ ਸਾਨੂੰ ਫੋਨ ਨਹੀਂ ਕੀਤਾ। ਅੱਛਾ, ਅੱਜ ਦੇ ਇਸ ਪ੍ਰੋਗਰਾਮ 'ਚ ਸੁਰਿੰਦਰ ਜੀ ਕੀ ਸੁਨੇਹਾ ਤੁਹਾਡਾ?
1: ਮੈਂ ਸੁਨੇਹਾ ਇਹ ਦੂੰਗਾ ਸਰ, ਕਿਤੇ ਆਪਕਾ ਬਰਸਾਤ ਕਾ ਮੌਸਮ ਹੈ ਔਰ ਇਸ ਮੌਸਮ ਮੈਂ ਪੇੜ ਬਹੁਤ ਜਲਦੀ ਹੋਤੇ ਹੈ
0: ਜੀ,
1: ਤੋ ਦੋ ਪੇੜ ਇੱਕ ਬੰਦਾ ਦੋ ਪੇੜ ਲਗਾ ਦੇ ਤੋ ਬਹੁਤ ਬਹੁਤ ਸੋਹਣੀ ਗੱਲ ਹੈ
0: ਜੀ।
1: ਇਸ ਨਾ ਮੇਰਾ ਬਹੁਤ ਬੜੀਆ ਰਹੇਗਾ, ਦੋ ਹੀ ਪੇੜ ਲਗਾ ਦੇ ਇੱਕ ਬੰਦਾ, ਬਸ ਕਹੀ ਵੀ ਜਾਂ ਵੀ ਰਹਿਤਾ ਹੋ ਬੰਦਾ ਆਪਣੇ ਸ਼ਹਿਰ ਮੈਂ ਗਾਓ ਮੈਂ ਜਹਾਂ ਵੀ ਹੋ ਦੋ ਪੇੜ ਲਗਾ ਦੋ, ਬਹੁਤ ਜਲਦੀ ਹੋਤੇ ਹੈ ਇਸਮੇ ਨਾ।
0: ਦੋ ਪੇੜ ਮਤਲਬ ਇੱਕ ਬੰਦਾ ਇੱਕ ਪੇੜ ਨਾ ਲਗਾਏ ਦੋ ਲਗਾਏ?
1: ਦੋ ਲਗਾਉਣੇ ਚਾਹੀਦੇ ਪੇੜ ਜੀ, ਇਹ ਨੀ ਦੋ ਲਗਾਉਣੇ ਚਾਹੀਦੇ।
0: ਅੱਛਾ, ਉਸ ਨਾਲ ਕੀ ਹੋਏਗਾ?
1: ਉਸ ਨਾਲ ਇਹ ਹੋਗਾ ਕਿ ਹਰਾਮਾਰੀ ਜੇ ਹਰਿਆਲੀ ਹੋਗੀ ਨਾ ਉਹ ਜੁਗੀ ਤੂੰ ਬਰਕਰਾਰ ਰਹੇਗੀ।
0: ਅੱਛਾ, ਮੈਂ ਕਹਿੰਦਾ ਹਰ ਇੱਕ, ਇਹ ਤਾਂ ਚੰਗੀ ਗੱਲ ਹੈ। ਨਹੀਂ, ਇਹ ਤਾਂ ਚੰਗੀ ਗੱਲ ਹੈ ਕਿ ਤੁਸੀਂ ਆਪਣੇ ਵੱਲੋਂ ਦੋ ਨਹੀਂ ਜਿੰਨੇ ਵੀ ਲਾ ਸਕਦੇ ਹੋ ਲਗਾਓ। ਲੇਕਿਨ ਅਗਰ ਹਰ ਬੰਦਾ ਇੱਕ ਇੱਕ ਬੂਟਾ ਆਪਣੇ ਹੱਥੀ ਲਾਵੇ ਤੇ ਸੁਰਿੰਦਰ ਜੀ ਇੱਕ ਤੇ ਇੱਕ ਹੋ ਜਾਂਦੇ ਨੇ 11
1: ਉੱਤੇ ਸਰ।
0: ਹਾਂ, ਤੇ ਦੋ ਦੀ ਤਾਂ ਗੱਲ ਛੱਡੋ, 11 ਬੂਟੇ ਲੱਗ ਜਾਣੇ।
1: ਹਾਂਜੀ, ਤੋ ਮੈਂ ਇਹ ਕਹਿ ਰਿਹਾ ਬਰਸਾਤ ਵੇਲੇ ਤੋ ਪਾਣੀ ਦੀ ਪ੍ਰੋਬਲਮ ਨਹੀਂ ਹੋਗੀ ਕਿ ਪਾਣੀ ਦੀ ਦੇਣਾ ਨਹੀਂ ਉਸਕੋ, ਆਪ ਹੀ ਹੋ ਜਾਣਾ ਉਹ।
0: ਬਰਸਾਤ ਦੇ ਮੌਸਮ 'ਚ ਬੂਟੇ ਵੀ ਲਾਣੇ ਨੇ ਤੇ ਬਰਸਾਤ ਦਾ ਜਿਹੜਾ ਪਾਣੀ ਹੈ ਉਹਨੂੰ ਵੀ ਸੰਭਾਲ ਕੇ ਰੱਖਣਾ ਹੈ।
1: ਉਹ ਵੀ ਸੰਭਾਲ ਕੇ ਰੱਖਣਾ ਹੈ ਸਰ, ਬਿਲਕੁਲ ਸਹੀ ਸੀ ਗੱਲ।
0: ਪ੍ਰਧਾਨ ਮੰਤਰੀ ਜੀ ਨੇ ਨਾਰਾ ਦਿੱਤਾ ਹੈ ਕੈਚ ਦਾ ਰੇਨ,
1: ਬਿਲਕੁਲ ਸਰ ਸਹੀ ਗੱਲ।
0: ਹਾਂ, ਕਿ ਹਰ ਇੱਕ ਬੂੰਦ
1: ਰਹੇਗਾ ਤਾਂ ਬਹੁਤ ਅੱਛਾ ਰਹੇਗਾ।
0: ਹਾਂ, ਹਰ ਇੱਕ ਬੂੰਦ ਬਰਸਾਤ ਦੀ ਕੀਮਤੀ ਹੈ।
1: ਬਿਲਕੁਲ ਸਰ, ਬਿਲਕੁਲ।
0: ਤੇ ਸ਼ੁਕਰੀਆ ਸੁਰਿੰਦਰ ਜੀ,
1: ਧੰਨਵਾਦ ਸਰ।
0: ਗੱਲਬਾਤ ਕਰ ਲਿਆ ਕਰੋ, ਸ਼ਿਕਾਇਤ ਦਾ ਮੌਕਾ ਨਾ ਦਿਆ ਕਰੋ।
1: ਠੀਕ ਹੈ ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।
2: ਹਾਂਜੀ, ਨਮਸਕਾਰ ਜੀ।
0: ਜੀ ਨਮਸਕਾਰ ਜੀ, ਨਾਂ ਦੱਸੋ, ਜਗ੍ਹਾ ਦਾ ਨਾਂ ਦੱਸੋ।
2: ਮੈਂ ਪਟਿਆਲੇ ਤੋਂ ਸ਼ਰਨ ਭੱਲਾ ਬੋਲਣ ਦਿਆਂ ਜੀ।
0: ਹਾਂਜੀ ਸ਼ਰਨ ਭੱਲਾ ਜੀ, ਠੀਕ ਠਾਕ ਸਭ?
2: ਬਹੁਤ ਫਸਟ ਕਲਾਸ ਜੀ। ਮੈਂ ਕਹਿਣਾ ਚਾਹੁੰਦਾ ਕਿ ਬਰਸਾਤ ਦੇ ਮੌਸਮ 'ਚ ਨਾ ਸੜਕਾਂ 'ਤੇ ਤਿਲਕਣ ਵੀ ਹੋ ਜਾਂਦੀ ਹੈ ਤੇ ਲੋਕਾਂ ਨੂੰ ਮੋਟਰਸਾਈਕਲ ਗੱਡੀਆਂ ਜਿਹੜੀਆਂ ਨਾ ਹੌਲੀਆਂ ਚਲਾਉਣੀਆਂ ਚਾਹੀਦੀਆਂ ਨੇ।
0: ਆਹਿਸਤਾ ਆਹਿਸਤਾ ਬਾਬੂ।
2: ਮੈਂ ਇੱਕ ਚੀਜ਼ ਸੋਚਣ ਦਿਆਂ ਕਿ ਇਹ ਉੱਚੇ ਮਹਿਲੇ ਵਾਲੇ ਸੜਕ ਵਾਲੋਂ ਸੇ ਕੋ ਚਲਤੇ ਹੈ, ਇੰਨੀ ਸੜਕੋਂ ਪੇ ਤੇ ਜੇ ਚਲਤੇ ਹੈ,
0: ਅੱਛਾ
2: ਸੜਕ ਵਾਲੋਂ ਸੇ ਇਹਨੂੰ ਨਾ ਜ਼ਰਾ ਪਰੇਸ਼ਾਨ ਨਹੀਂ ਕਰਨਾ ਚਾਹੀਏ, ਹੌਲੀ ਚਲਾਏ ਕਿਉਂਕਿ ਪੈਦਲ

0: में थोड़े दिन टाइम लगता है सड़क पार करने में
1: जी,
0: और बरसात के मौसम में जगह भी तिलकनी होती है होती है। टायर घुमा के छिट्टा पा के लंघ जांदे ने
1: सारे तां नहीं इदां करदे कई बारी
0: कई शरारती हुंदे मैं
1: कई बारी मजबूरी हुंदी है
0: ਕਈ ਤੇ ਕਿਸੇ ਦੇ ਹੱਥ ਸੋਟੀ ਵੇਖ ਲੈਣਾ ਜੀ ਗੱਡੀਆਂ ਖਿਲਾਰ ਦਿੰਦੇ ਨੇ ਕਿ ਪਹਿਲੋਂ ਇਹਨੂੰ ਲੰਘਣ ਦਈਏ ਕਈ ਐ ਘੁਮਾ ਕੇ ਲੰਘ ਜਾਂਦੇ ਟੀ ਟੀ ਕਰਕੇ ਲੰਘ ਜਾਂਦੇ ਆ ਮੇਰਾ ਤੇ ਸੁਨੇਹਾ ਉਹਨਾਂ ਸਾਰਿਆਂ ਮਿੱਤਰਾਂ ਨੂੰ ਇਹੋ ਹੈ ਕਿ ਗੱਡੀਆਂ ਧਿਆਨ ਨਾਲ ਚਲਾਓ ਆਪ ਵੀ ਤਿਲਕਣ ਤੋਂ ਬਚੋ ਤੇ ਔਰਾਂ ਨੂੰ ਵੀ ਬਚਾਓ
1: ਬਿਲਕੁਲ ਜੀ ਮੀਂਹ ਦੇ ਮੌਸਮ ਚ ਆਪਣੀ ਗੱਡੀਆਂ ਨੂੰ ਧਿਆਨ ਨਾਲ ਚਲਾਓ
0: ਹਾਂਜੀ
1: ਕਿਉਂਕਿ ਉਦਾਂ ਹੀ ਗੱਡੀ ਚਲਾਉਂਦੇ ਹੋਏ ਨਜ਼ਰ ਘੱਟ ਆਉਂਦਾ ਮੀਂਹ ਦੇ ਵਿੱਚ
0: ਤਿਲਕਣ ਬੜੀ ਹੋ ਜਾਂਦੀ ਹੈ ਜੀ ਮਿੱਟੀ ਇਕੱਠੀ ਹੋ ਜਾਂਦੀ
1: ਹੈ ਗੱਡੀ ਗੱਡੀ ਚ ਅੰਦਰ ਬੈਠੇ ਚਲਣ ਭੱਲਾ ਜੀ ਪਰ ਸਰਨ ਭੱਲਾ ਜੀ ਗੱਡੀ ਚ ਅੰਦਰ ਬੈਠੇ ਬਾਹਰ ਨਜ਼ਰ ਘੱਟ ਆਉਂਦਾ ਨਾ
0: ਹਾਂ
1: ਸ਼ੁਕਰੀਆ ਜੀ ਗੱਲਬਾਤ ਕਰਨ ਲਈ ਤੁਹਾਡਾ ਸਾਨੂੰ ਇਹ ਬੜਾ ਵਧੀਆ ਲੱਗਦਾ ਹੈ ਕਿ ਸਰਨ ਭੱਲਾ ਜੀ ਵਰਗੇ ਸਾਡੇ ਸਰੋਤੇ ਇਸ ਪ੍ਰੋਗਰਾਮ ਚ ਸ਼ਾਮਿਲ ਹੁੰਦੇ ਨੇ ਆਪਣਾ ਪਿਆਰ ਦਿੰਦੇ ਨੇ
0: ਬੰਦਾ ਜੀ 70-71 ਸਾਲ ਉਮਰ ਹੋ ਗਈ ਹੈ ਕਰ ਲਈਦਾ ਫੋਨ ਜੀ ਲੱਗ ਜਾਂਦਾ
1: ਨਹੀਂ ਕਰ ਲਿਆ ਕਰੋ ਕੋਈ ਗੱਲ ਨਹੀਂ ਉਮਰ ਉਮਰ ਦਾ ਕੋਈ ਲੈਣਾ ਦੇਣਾ ਨਹੀਂ ਸਾਡੇ ਪ੍ਰੋਗਰਾਮ ਚ ਦੁਆਵਾਂ ਮਿਲਣ ਇਹ ਸਭ ਤੋਂ ਵੱਡੀਆਂ ਨੇ
0: ਅੱਛਾ ਇੱਕ ਸਾਹਿਬ ਹੈ ਜੀ ਮੈਂ ਕਿਹਾ ਸੀ ਕਿ ਜਿਹੜਾ ਸ਼ਾਮ ਨੂੰ 6:30 ਵਜੇ ਪ੍ਰੋਗਰਾਮ ਆਉਂਦਾ ਉਹਦੇ ਵਿੱਚ ਭਜਨ ਇੱਕ ਦਿਨ ਭਜਨ ਕਰ ਦੋ
1: ਅੱਛਾ ਜੀ ਤੁਹਾਡੀ ਅਸੀਂ ਇਹ ਜਿਹੜੀ ਹੈ ਸਲਾਹ ਨੋਟ ਕਰ ਲਈ ਜੀ ਸ਼ੁਕਰੀਆ ਗੱਲਬਾਤ ਕਰਨ ਲਈ ਹੁਣ ਇੱਕ ਗੀਤ ਪਲੇ ਕਰਦੇ ਹਾਂ ਬੜੀ ਦੇਰ ਹੋ ਗਈ ਹੈ
0: ਠੀਕ ਹੈ ਜੀ ਹੋ

0: ਸਰੋਤਿਓ, ਮਾਸਟਰ ਸਲੀਮ ਦੀ ਆਵਾਜ਼ ਵਿੱਚ ਗੀਤ ਸੀ। ਗੀਤਾਂ ਦਾ ਸਿਲਸਿਲਾ ਇਸ ਪ੍ਰੋਗਰਾਮ 'ਚ ਚੱਲਦਾ ਰਹਿੰਦਾ ਹੈ, ਪਰ ਸਭ ਤੋਂ ਜ਼ਰੂਰੀ ਹੈ ਤੁਹਾਡੇ ਨਾਲ ਗੱਲਬਾਤ ਕਰਨੀ, ਤੁਹਾਡੇ ਸੁਨੇਹੇ ਸ਼ਾਮਿਲ ਕਰਨਾ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ, ਨਾਂ ਦੱਸੋ ਜੀ, ਜਗ੍ਹਾ ਦਾ ਨਾਂ।
1: ਹੈਲੋ,
0: ਹਾਂਜੀ
1: ਹਾਂਜੀ ਸਰ ਜੀ, ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ
0: ਜੀ। ਜੀ ਜੀ ਨਮਸਕਾਰ।
1: ਹਾਂਜੀ, ਮੈਂ ਜੀਟੀਵੀ ਮਾਰਕੀਟ ਅੰਮ੍ਰਿਤਸਰ ਮੰਡੀ ਤੋਂ ਮੁਹੰਮਦ ਅਨਵਰ ਅੰਸਾਰੀ ਬੋਲਦਾ ਸਰ।
0: ਵਾਹ ਬਈ ਅੰਸਾਰੀ ਭਾਈ, ਕਮਾਲ ਕਰਤੀ ਹੈ।
1: ਹਾਂਜੀ,
0: ਬੜੇ ਚਿਰਾਂ ਮਗਰੋਂ ਯਾਦ ਕੀਤਾ।
1: ਹਾਂਜੀ ਹਾਂਜੀ, ਯਾਦ ਕਰਦੇ ਨਗਾ, ਅੱਜ ਸਾਡੇ ਭਾਈ ਜੀ ਆਏ ਨੇ, ਕਿਉਂ ਨਾ ਕਾਲ ਕੀਤੀ ਜਾਵੇ। ਮੈਂ ਫਟਾਫਟ ਮਾਰ ਰਿਹਾ ਸੀ ਟਰਾਈ ਫੋਨ,
0: ਜੀ ਜੀ,
1: ਘਰ ਇੱਕ ਸਾਈਡ ਤੇ ਮੈਂ ਬੈਕ ਲਾਈ ਹੋਈ ਆ,
0: ਅਹਿਮਦਗੜ
1: ਦੇ ਨਾਲ ਹੀ ਪਿੰਡ, ਖੇੜਾ ਪਿੰਡ ਲੱਗਦਾ ਸਰ। ਹਾਂਜੀ, ਉੱਥੇ ਮੈਂ ਆਪਣੇ ਇੱਕ ਮਿੱਤਰ ਕੋਲੇ ਚੱਲਿਆ ਸੀਗਾ, ਮੈਂ ਕਿਹਾ ਵੀ ਚੱਲ ਪਹਿਲਾਂ ਫੋਨ ਲਗਾਈਏ, ਉੱਥੇ ਬਾਅਦ 'ਚ ਜਾਵਾਂਗੇ। ਫਿਰ ਉੱਥੇ ਫੋਨ ਦੇ ਵਿੱਚੋਂ ਛੱਡ ਕੇ ਪ੍ਰੋਗਰਾਮ ਸੁਣਦੇ ਸੁਣਦੇ ਗੱਲਾਂ 'ਚ ਰੁੱਝ ਗਏ।
0: ਮਤਲਬ ਰਸਤੇ 'ਚ
1: ਕੰਮ ਰਹਿ ਜਾਣਾ, ਵੀ ਪਹਿਲਾਂ ਸੁਨੇਹਾ ਦੇ ਜੀਏ।
0: ਮਤਲਬ ਰਸਤੇ 'ਚ ਆਕਾਸ਼ਵਾਣੀ ਚੰਡੀਗੜ੍ਹ ਮਿੱਤਰ ਮਿਲ ਗਿਆ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਸਰ, ਟਾਲੀ ਦਾ ਦਰਖਤ ਆ ਉਹਦੇ ਥੱਲੇ ਖੜੇ।
0: ਅੱਛਾ ਅੱਛਾ, ਮੌਸਮ ਕਿਵੇਂ, ਮੀਂਹ ਪੈ ਰਿਹਾ ਕਿ ਨਹੀਂ?
1: ਮੌਸਮ ਤਾਂ ਨਾ ਜੀ ਨਾ ਸਰ, ਮੌਸਮ ਦੀ ਤਾਂ ਮੈਂ ਕਹਿੰਦਾ ਅੱਗ ਲਾਈ ਪਈ ਆ, ਕਹਿੰਦਾ ਅੱਗ ਪਾਣੀਆਂ 'ਚ ਹਾਣੀਆਂ ਵੇ ਲਾਈ ਰਾਤ ਨੂੰ, ਪੂਰੀ ਤਬਾਹੀ ਮੱਚੀ ਪਈ ਆ, ਪੂਰੀ ਗਰਮੀ ਆ, ਲੋਹੜੇ ਵੀ ਕੋਈ ਹੱਥ ਦੀ ਦੱਸ ਹੀ ਨੀ ਸਕਦੇ, ਪੂਰਾ ਵੱਟ ਪਿਆ ਪਿਆ ਜਿਵੇਂ ਭਾਦੋ ਚ ਹੋ।
0: ਕਹਿ ਤਾਂ ਰਹੇ ਨੇ ਕਿ 5-6 ਦਿਨ ਹੁਣ ਮੀਂਹ ਪੈਣਾ ਨੀ, ਮਾਨਸੂਨ ਜਿਹੜਾ ਮੁੜ ਗਿਆ ਹੈ,
1: ਮੈਂ ਸਰ ਮੁਲਾਜ਼ਮ ਤੇ ਯਾਰ ਸਰਕਾਰਾਂ ਦੇ ਇੱਕ ਵਿਤਕਰੇ ਦੀ ਗੱਲ ਨੀ ਕਰਦਾ, ਜਿਸ ਤਰ੍ਹਾਂ ਸਰ ਇਸ ਸਰ ਇੱਕ ਮੁਹਿੰਮ ਸਾਡੇ ਭਾਰਤ ਦੇ ਵਿੱਚ ਹੀ ਪੂਰੇ ਦੇ ਚੱਲ ਰਹੀ ਆ ਸਰ, ਸਾਨੂੰ ਸਹਿਯੋਗ ਦੇਣਾ ਚਾਹੀਦਾ। ਜਿਹੜੇ BLO ਘਰ ਘਰ ਆਉਂਦੇ ਨੇ, ਜੇ ਸਾਡੇ ਘਰ ਨਹੀਂ ਆ ਸਕਦੇ BLO, ਕੈਂਪ ਲੱਗਦੇ ਨੇ ਜਿੱਥੇ ਅਸੀਂ ਬੂਥ ਤੇ ਵੋਟ ਪਾਉਂਦੇ ਹਾਂ, ਤਾਂ ਉੱਥੇ ਜਾ ਕੇ ਅਸੀਂ ਆਪਣੀ ਵੋਟ ਅਪਲਾਈ ਕਰੀਏ ਜਾਂ ਉਹਦਾ ਰਿਕਾਰਡ ਮੈਪਿੰਗ ਕਰਵਾਈਏ। ਇਹ ਨਾ ਹੋਵੇ ਸਾਡੇ ਘਰ ਆਇਆ ਨੀ, ਗਵਾਂਢ ਮੁੜ ਗਿਆ, ਉਹਨਾਂ ਕੋਲੇ ਕੰਮ ਇਹਨਾਂ ਇੱਕ ਵਾਰਡ ਦੇ ਵਿੱਚ 12-12, 13-1300 ਵੋਟ ਆ, ਸਾਡਾ ਹੱਕ ਬਣਦਾ ਅਸੀਂ ਆਪਦੇ ਆਪ ਜਾਈਏ ਤੇ ਉਹਨਾਂ ਦਾ ਸਹਿਯੋਗ ਵੀ ਦੇਈਏ।
0: ਬਹੁਤ ਵਧੀਆ, ਬਹੁਤ ਵਧੀਆ।
1: ਅੰਸਾਰੀ
0: ਜੀ, ਸਾਡੇ ਫਾਇਦੇ ਲਈ ਹੈ।
1: ਬਿਲਕੁਲ ਜੀ ਬਿਲਕੁਲ,
0: ਇਹ ਸਾਡੇ ਭਵਿੱਖ ਲਈ ਹੈ। ਸਾਡੇ ਭਵਿੱਖ 'ਚ ਕੀ ਕੀ ਯੋਜਨਾਵਾਂ ਸਾਡੇ ਲਈ ਬਣਨਗੀਆਂ,
1: ਜੀ ਜੀ,
0: ਉਹ ਸਭ ਕੁਛ ਇਸ ਤੇ ਆਧਾਰਿਤ ਹੈ,
1: ਜੀ ਜੀ।
0: ਤੇ SIR 'ਚ ਭਾਗ ਲੈਣਾ, ਇਹ ਆਪਣੀ ਜ਼ਿੰਮੇਵਾਰੀ ਸਮਝ ਕੇ ਭਾਗ ਲੈਣਾ ਚਾਹੀਦਾ ਹੈ, ਆਪਣੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਇਸ ਨੂੰ ਇਸ 'ਚ ਭਾਗ ਲੈਣਾ ਚਾਹੀਦਾ ਹੈ,
1: ਜੀ ਜੀ ਸਰ।
0: ਤੇ ਤੁਸੀਂ ਆਪਣਾ ਕਰਾ ਲਿਆ, SIR ਕਰਾ ਲਿਆ ਤੁਸੀਂ?
1: ਹਾਂਜੀ ਹਾਂਜੀ ਸਰ।
0: ਬਹੁਤ ਵਧੀਆ, ਬਹੁਤ ਵਧੀਆ, ਤੁਸੀਂ ਇੱਕ ਜਾਗਰੂਕ ਨਾਗਰਿਕ ਹੋ।
1: ਬਿਲਕੁਲ, ਸਾਰਿਆਂ ਨੂੰ ਇਹੀ ਮੈਸੇਜ ਆ, ਮੈਂ ਕਸਟਮਰ ਨੂੰ ਵੀ ਇਹੀ ਦੱਸਦਾ ਸਰ, ਆਪਣੇ ਰਿਸ਼ਤੇਦਾਰਾਂ ਨੂੰ ਕਰਨਾ ਚਾਹੀਦਾ ਤੇ ਪਿੱਛੇ ਨਹੀਂ ਹਟਣਾ ਚਾਹੀਦਾ।
0: ਵੈਰੀ ਗੁੱਡ। ਹੁਣ ਅੰਸਾਰੀ ਜੀ, ਤੁਸੀਂ ਕਿੱਕ ਮਾਰੋ ਆਪਣੀ ਬਾਈਕ ਨੂੰ, ਹੁਣ ਆਪਣੇ ਮਿੱਤਰ ਕੋਲ ਪਹੁੰਚ ਜਾਓ, ਨਹੀਂ ਤਾਂ ਮਿੱਤਰ ਨਾਰਾਜ਼ ਹੋ ਜੂ।
1: ਥੈਂਕ ਯੂ ਸਰ ਜੀ,
0: ਇੱਕ ਖੁਸ਼ ਹੋ ਗਿਆ ਤੇ ਦੂਜੇ ਨੂੰ ਨਾਰਾਜ਼ ਨਹੀਂ ਕਰਨਾ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ,
2: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਨਾਂ ਦੱਸੋ, ਜਗ੍ਹਾ ਦਾ ਨਾਂ?
2: ਸੋਮ ਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ ਜੀ।
0: ਨਾਭੇ ਤੋਂ ਸੋਮ ਦੱਤ ਜੀ, ਕੀ ਹਾਲ ਚਾਲ ਹੈ?
2: ਬਹੁਤ ਵਧੀਆ ਹਾਲ ਚਾਲ ਸਰ, ਤੁਸੀਂ ਸੁਣਾਓ, ਠੀਕ ਠਾਕ ਜੀ?
0: ਵਧੀਆ ਵਧੀਆ। ਅੱਜ ਦੇ ਇਸ ਪ੍ਰੋਗਰਾਮ 'ਚ ਤੁਹਾਡੇ ਪਿਟਾਰੇ 'ਚੋਂ ਕੀ ਸੁਨੇਹਾ ਸਾਡੇ ਲਈ?
2: ਦੇਖੋ, ਸਾਡਾ ਸੁਨੇਹਾ ਇਹੀ ਹੈ ਜੀ, ਪਹਿਲਾਂ ਤਾਂ ਲੋਕ ਕਹਿੰਦੇ ਸੀ ਮੀਂਹ ਨਹੀਂ ਪੈ ਰਿਹਾ ਜੀ, ਫਿਰ ਹੁਣ ਮੀਂਹ ਪੈਣ ਲੱਗ ਗਿਆ ਤਾਂ ਲੋਕਾਂ ਦੇ ਘਰਾਂ ਮੂਹਰੇ ਦੇਖਦੇ ਵੀ ਇੰਨਾ ਗੰਦ ਪਿਆ, ਇੰਨਾ ਚਿੱਕੜ ਪਿਆ, ਥੋੜਾ ਬਹੁਤ ਉਹਨੂੰ ਸਾਫ਼ ਕਰਨਾ ਚਾਹੀਦਾ, ਧੁੱਪ ਨਿਕਲੀ ਹੋਈ ਆਪਣੇ ਸੁੱਕ ਜਾਣਾ ਫਿਰ ਸਾਰਾ ਉਹਨੂੰ ਜੀ।
0: ਅੱਛਾ,
2: ਹਾਂਜੀ,
0: ਸ਼ਿਕਾਇਤ ਕਰਨੀ ਤਾਂ ਬੜੀ ਆਸਾਨ ਹੁੰਦੀ ਹੈ।
2: ਨਹੀਂ ਨਹੀਂ, ਜਿਹਨਾਂ ਦੇ ਘਰ ਮੂਹਰੇ ਹੈਗਾ ਜਾਂ ਸਟੋਰ ਮੂਹਰੇ ਹੈਗਾ, ਸਾਡੇ ਵੀ ਸਟੋਰ ਮੂਹਰੇ ਸੀਗਾ, ਅਸੀਂ ਕੱਲ੍ਹ ਆ ਕੇ ਉਹਨੂੰ ਸਾਫ਼ ਕਰਕੇ ਗਏ, ਸੁੱਕਿਆ ਪਿਆ ਸਾਰਾ, ਵਧੀਆ ਜੀ ਹੋਏ ਪਏ।
0: ਉਹੀ ਮੈਂ ਕਹਿ ਰਿਹਾ ਨਾ ਕਿ ਸ਼ਿਕਾਇਤ ਕਰਨੀ ਆਸਾਨ ਹੈ ਕਿ ਦੇਖੋ ਜੀ ਕੂੜਾ ਹੈਗਾ, ਦੇਖੋ ਜੀ ਪਾਣੀ ਇਕੱਠਾ ਹੋ ਗਿਆ, ਦੇਖੋ ਜੀ ਪਾਣੀ ਬਰਸਦਾ ਨਹੀਂ, ਲੇਕਿਨ ਇਸ ਦੇ ਨਾਲ ਨਾਲ ਅਸੀਂ ਕੀ ਕਰ ਸਕਦੇ ਹਾਂ ਆਪਣੇ ਆਲੇ ਦੁਆਲੇ?
2: ਬਿਲਕੁਲ ਜੀ, ਆਪਣੇ ਕੋਠੇ ਦੀ ਸਾਫ਼ ਸਫਾਈ ਰੱਖਣੀ ਚਾਹੀਦੀ ਹੈ ਜੀ, ਕਿਤੇ ਵੀ ਪਾਣੀ ਨਹੀਂ ਖੜਨਾ
0: ਚਾਹੀਦਾ। ਹੁਣ ਦੇਖੋ, ਹੁਣ ਹੋ ਸਕਦਾ 2-4 ਦਿਨ ਮੀਂਹ ਨਾ ਆਵੇ, ਮਤਲਬ ਭਾਰੀ ਬਾਰਿਸ਼ ਨਾ ਪਵੇ, ਹੋ ਸਕਦਾ,
2: ਠੀਕ ਹੈ ਜੀ।

0: ਤੁਹਾਡੇ ਕੋਲ ਮੌਕਾ ਹੈਗਾ, ਤੁਸੀਂ ਆਪਣੇ ਕੋਠੇ ਸਾਫ਼ ਕਰ ਲਓ,
1: ਛੱਤਾਂ ਸਾਫ਼ ਕਰ ਲਓ, ਕੱਢ ਦੇਣਾ ਚਾਹੀਦਾ, ਸਲਾਬ ਨਿਕਲ ਜਾਂਦਾ, ਦੁਬਾਰਾ ਮੀਂਹ ਆਊਗਾ ਫਿਰ ਇਹਨੂੰ ਦਿੱਕਤ ਨਹੀਂ ਆਊਗੀ।
0: ਜਿੱਥੇ ਸਮਾਨ ਪਿਆ ਪੂਰੇ ਸਾਲ ਦਾ ਪਿਆ ਇਕੱਠਾ ਹੋ ਕੇ ਪਿਆ, ਉਹਨੂੰ ਸਾਫ਼ ਕਰ ਦਿਓ।
1: ਥੋੜਾ ਬਹੁਤਾ ਉਹਨੂੰ ਇੱਟਾਂ ਲਾ ਕੇ ਉੱਪਰ ਨੂੰ ਵੀ ਰੱਖ ਦੇਣਾ ਚਾਹੀਦਾ, ਕਰਕੇ ਬਿਲਕੁਲ ਪਾਣੀ ਲੰਘਦਾ ਰਹੇ ਜੀ।
0: ਪਾਣੀ ਨੂੰ ਲੰਘਣ ਵਾਸਤੇ ਰਸਤਾ ਚਾਹੀਦਾ,
1: ਰਸਤਾ ਚਾਹੀਦਾ ਜੀ ਬਿਲਕੁਲ,
0: ਨਹੀਂ ਤਾਂ ਫਿਰ ਜਦੋਂ ਆਪ ਰਸਤਾ ਬਣਾਉਂਦਾ ਹੈ ਫਿਰ ਬੜੀ ਮੁਸ਼ਕਲਾਂ ਪੈਦਾ ਕਰਦਾ,
1: ਬੜੀ ਮੁਸ਼ਕਲਾਂ ਪੈਦਾ ਕਰਦਾ।
0: ਸ਼ੁਕਰੀਆ ਸੋਮ ਦੱਤ ਜੀ ਪ੍ਰੋਗਰਾਮ ਚ ਗੱਲਬਾਤ ਕਰਨ ਲਈ,
1: ਧੰਨਵਾਦ ਜੀ।
0: ਹੁਣ ਇੱਕ ਗੀਤ ਪਲੇ ਕਰ ਦਈਏ।

0: लाइफ बहुत तेज रफ्तार नाल चल रही है। घर बैठे आराम नाल बैंकिंग करने लिए स्विच टू SBI प्रीमियर बैंकिंग, जिथे तुहानू मिलता है एक डेडिकेटेड वर्चुअल रिलेशनशिप एसोसिएट, जेड़ा समझे तुहाडी जरूरत, देवे तुहानू स्मार्ट एडवाइस, ते करे हर काम एकदम तेजी नाल। यानी सिर्फ सीमलेस बैंकिंग ते नाल होर भी कई एक्साइटिंग बेनिफिट्स। आज ही जाओ अपनी नजदीकी बैंक शाखा ते प्रीमियर बैंकिंग एक्टिवेट करो। शर्तां लागू।
1: लाइव पंजाबी फोन इन प्रोग्राम सुनेहे मित्रां दे, इस वेले तुसी आकाशवाणी दे चंडीगढ़ केंद्र तो सुन रहे हो FM 107.2 MHz ते। अपने रेडियो सेट दे नाल नाल इस वेले तुसी सानू साडी ऐप न्यूज़ ऑन AIR ते प्रसार भारती दी लाइव स्ट्रीमिंग ते भी सुन रहे हो। प्रोग्राम सुनेहे मित्रां दे जी,
2: जोर
1: नही बोलना, लेकिन इन्ने क लेवल ते बोलना की साडे तक तुहाडी आवाज पहुंच जाए।
2: हांजी हांजी, ते आज दा मैसेज ਜਿਹੜਾ ਸੁਨੇਹਾ ਆ ਜੀ ਆਪਣਾ ਇਹੀ ਹੈ ਜੀ, ਬੰਦੇ ਦੇ ਜਿਹੜੇ ਜੀਵਨ ਵਿੱਚ ਜ਼ਿੰਦਗੀ ਵਿੱਚ ਸੁੱਖ ਦੁੱਖ ਆਉਂਦੇ ਨੇ, ਦੁੱਖ ਵੀ ਵੱਡੇ ਤੋਂ ਵੱਡੇ ਦੁੱਖ ਆਉਂਦੇ ਨੇ ਜੀ। ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਸਰੋਤਾਓ ਨੇ ਕਿ ਆਪਾਂ ਜਿਹੜਾ ਹੌਸਲਾ ਹੈ ਉਹ ਨਹੀਂ ਡਿਗਾਉਣਾ ਚਾਹੀਦਾ ਜੀ, ਹੌਸਲਾ ਬਣਾ ਕੇ ਰੱਖਣਾ ਚਾਹੀਦਾ ਜੀ। ਦੁੱਖ ਭਾਵੇਂ ਕਿੰਨਾ ਵੀ ਵੱਡੇ ਆਏ ਤੇ ਸਾਨੂੰ ਆਪਣਾ ਹੌਸਲਾ ਹੈ ਉਹ ਬਣਾ ਕੇ ਰੱਖਣਾ ਚਾਹੀਦਾ। ਤੇ ਜਿਹੜੇ ਵੀ ਆਪਣੇ ਮਿੱਤਰ ਪਿਆਰੇ ਰਿਸ਼ਤੇਦਾਰ ਹੁੰਦੇ ਨੇ, ਉਹਨਾਂ ਨਾਲ ਕੋਈ ਦੁੱਖ ਹੈ, ਕੋਈ ਬਿਮਾਰ ਹੈ, ਉਹਨਾਂ ਨੂੰ ਵੀ ਹੌਸਲਾ ਆਪਣਾ ਦੇਣਾ ਚਾਹੀਦਾ ਜੀ।
1: ਜੀ ਬਹੁਤ ਵਧੀਆ ਸੁਨੇਹਾ ਤੁਹਾਡਾ। ਇਹ ਹੌਸਲਾ ਅਗਰ ਬਰਕਰਾਰ ਹੈ ਤਾਂ ਤੁਸੀਂ ਹਰ ਮੌਕੇ ਤੇ ਬਿਲਕੁਲ ਆਪਣੇ ਆਪ ਨੂੰ ਸੰਭਾਲ ਕੇ ਰੱਖੋਗੇ ਹਮੇਸ਼ਾ, ਚਾਹੇ ਖੁਸ਼ੀ ਹੋਵੇ, ਗਮ ਹੋਵੇ, ਸੁੱਖ ਹੋਣ, ਦੁੱਖ ਹੋਵੇ।
2: ਹਾਂਜੀ
1: ਹਾਂ, ਸ਼ੁਕਰੀਆ ਜੀ ਗੱਲਬਾਤ ਕਰਨ ਲਈ ਇਸ ਪ੍ਰੋਗਰਾਮ ਚ।
2: ਧੰਨਵਾਦ
1: ਜੀ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਇਸ ਵੇਲੇ ਤੁਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਸੁਣ ਰਹੇ ਹੋ।

0: FM 107.2 MHz ਤੇ ਪ੍ਰੋਗਰਾਮ ਸੁਣੇ ਹੈ ਮਿਤਰਾ ਦੇ ਜੀ, ਨਾਮ ਦੱਸੋ, ਜਗ੍ਹਾ ਦਾ ਨਾਮ।
1: ਨਨਪੁੰਜ ਭਰਾ ਜੀ, ਨਮਸਕਾਰ ਜੀ।
0: ਜੀ ਨਮਸਕਾਰ, ਵੈਲਕਮ।
1: ਜ਼ਿਲ੍ਹਾ ਲੁਧਿਆਣਾ, ਮੁੱਲਾਪੁਰ ਜ਼ਾਖਾ ਮੰਡੀ ਤੋਂ ਰਜੇਸ਼ਨ ਬਿੱਟੂ ਆ ਗਿਆ ਜੀ।
0: ਜੀ ਆ ਗਿਆ, ਪਹੁੰਚ ਗਿਆ ਜੀ, ਮੈਂ ਤਿਆਰ ਬੈਠਾ ਗੱਲ ਕਰਨ ਲਈ।
1: ਹਾਂਜੀ ਹਾਂਜੀ ਭਾਜੀ, ਮੇਰਾ ਸੁਨੇਹਾ ਇਹ ਹੋ, ਦੇਖੋ 18 ਸਾਲ ਤੋਂ ਘੱਟ ਬੱਚੇ ਉਮਰ ਦੇ ਨੂੰ ਨਾ ਬਾਈਕ ਦਿਓ ਨਾ ਕਾਰ ਦਿਓ
0: ਜੀ,
1: ਕਿਉਂਕਿ ਉਹਨਾਂ ਨੂੰ ਪੂਰੀ ਟਾਈਮਿੰਗ ਆਉਂਦੀ ਨਹੀਂ ਹੁੰਦੀ, ਨਾਲੇ ਤਾਂ ਆਪਣੀ ਜਾਨ ਨੂੰ ਖਤਰਾ, ਨਾਲੇ ਦੂਸਰੇ ਦੀ ਜਾਨ ਨੂੰ ਖਤਰਾ। ਮਾਪਿਆਂ ਨੂੰ ਸੋਚਣਾ ਚਾਹੀਦਾ ਵੀ ਬੱਚਿਆਂ ਨੂੰ ਪੂਰਾ ਰੋਲ ਫੋਲੋ ਕਰਕੇ ਫਿਰ ਹੀ ਚੀਜ਼ ਫੜਾਉਣੀ ਚਾਹੀਦੀ ਆ
0: ਜੀ, ਜਦ ਤੱਕ ਉਹਦਾ ਲਾਇਸੈਂਸ ਨਹੀਂ ਬਣਦਾ।
1: ਹਾਂਜੀ ਹਾਂਜੀ,
0: ਉਸ ਨੂੰ ਇਹਨਾਂ ਗੱਲਾਂ ਵੱਲ ਧਿਆਨ ਉਹਦਾ ਰੱਖਣਾ ਚਾਹੀਦਾ।
1: ਬੱਚੇ ਦੋ ਦੋ ਤਿੰਨ ਤਿੰਨ ਬਾਜ਼ਾਰ ਤੋਂ ਸਕੂਟਰ ਮੋਟਰਸਾਈਕਲ ਤੇ ਬਿਠਾ ਲੈਂਦੇ ਆ, ਮੁੜ ਕੇ ਕਿਸੇ ਵਿੱਚ ਮਾਰ ਕੇ ਐਕਸੀਡੈਂਟ ਕਰਦੇ, ਨਾਲੇ ਆਪਣੀ ਜਾਨ ਨੂੰ ਜੋਖਮ ਬਣਦੇ, ਨਾਲੇ ਦੂਸਰੇ ਦੀ ਜਾਨ ਜੋਖਮ ਬਣਦੇ।
0: ਜੀ ਬਿਲਕੁਲ ਸਹੀ ਜੈਨ ਸਾਹਿਬ, ਤੁਸੀਂ ਇਹ ਗੱਲ ਸਹੀ ਕੀਤੀ, ਵਧੀਆ ਸੁਨੇਹਾ ਤੁਹਾਡਾ, ਸ਼ੁਕਰੀਆ,
1: ਧੰਨਵਾਦ ਜੀ।
0: ਪ੍ਰੋਗਰਾਮ ਸੁਨੇਹ ਮਿੱਤਰਾਂ ਦੇ ਜੀ, ਨਾਂ ਦੱਸੋ, ਜਗ੍ਹਾ ਦਾ ਨਾਂ ਜੀ। ਹੈਲੋ, ਹਾਂਜੀ ਆਵਾਜ਼ ਨਹੀਂ ਆ ਰਹੀ ਹੈ।
2: ਹੈਲੋ,
0: ਹਾਂ ਹਾਂਜੀ, ਨਾਂ ਦੱਸੋ, ਜਗ੍ਹਾ ਦਾ ਨਾਂ ਜੀ। ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ, ਇੱਕ ਵਾਰੀ ਫਿਰ ਬੋਲੋ।
2: ਹੈਲੋ
0: ਜੀ, ਅੱਛਾ ਜੀ, ਵੈਲਕਮ ਤੁਹਾਡਾ, ਕੀ ਸੁਨੇਹਾ ਤੁਹਾਡਾ?
2: ਮੇਰਾ ਸੁਨੇਹਾ ਹੈ ਵੀ ਜੇ ਜਿਹੜੇ ਬੰਦੇ ਕਈਆਂ ਨੂੰ ਨਾਂ ਲਿਆ ਆਪਣੇ ਮੇਰੇ ਏਡੋ 'ਚ ਨਾਂ ਆਵੇ, ਉਹ ਆਪਣਾ ਆਪਣੇ ਬਿਨਾਂ ਕੋਈ ਸੁਨੇਹਾ ਸੁਰਾ ਹੁੰਦਾ ਕੋਈ ਨੀ ਹੈਗਾ, ਐਵੇਂ ਆਪਣਾ ਨਾਂ ਲੈਣ ਵਾਸਤੇ ਆਪਣਾ ਵਿੱਚ।
0: ਇਹ ਤੁਸੀਂ ਅੱਗੇ ਵੀ ਗੱਲ ਕਹੀ ਸੀ, ਦੇਖੋ ਜੀ ਅਸੀਂ ਤਾਂ ਫੋਨ ਕਰਨ ਵਾਲੇ ਫੋਨ ਕਰਦੇ ਨੇ, ਸਾਨੂੰ ਇਹ ਨਹੀਂ ਪਤਾ ਹੁੰਦਾ ਉਹਨੇ ਕੀ ਕਹਿਣਾ, ਪਰ ਸਾਡੇ ਜਿਹੜੇ ਸਰੋਤੇ ਨੇ ਇਸ ਮਾਮਲੇ 'ਚ ਬੜੇ ਜਾਗਰੂਕ ਨੇ, ਉਹਨਾਂ ਨੂੰ ਪਤਾ ਹੈ ਕੀ ਕਹਿਣਾ, ਕਿਵੇਂ ਕਹਿਣਾ, ਕਿੰਨਾ ਕਹਿਣਾ, ਇਹ ਪੂਰੀ ਜਾਣਕਾਰੀ। ਤੁਸੀਂ ਵੀ ਦਿਆ ਕਰੋ ਨਾ, ਕੋਈ ਸੁਨੇਹਾ ਦਿਆ ਕਰੋ, ਤੁਸੀਂ ਸ਼ਿਕਾਇਤ ਹੀ ਕਰਦੇ ਹੋ। ਨਹੀਂ ਤੁਹਾਡਾ ਕੀ ਸੁਨੇਹਾ, ਕੋਈ ਸੁਨੇਹਾ ਤਾਂ ਦੇ ਦਿਓ ਬਾਕੀਆਂ ਲਈ। ਮਤਲਬ ਦੀ ਗੱਲ ਨੀ ਲੱਗੀ ਤੁਹਾਨੂੰ ਕੋਈ? ਨਹੀਂ ਉਹ ਤਾਂ ਅੱਜ ਇਸ ਪ੍ਰੋਗਰਾਮ ਚ ਆਏ ਨਹੀਂ। ਅੱਛਾ, ਤੇ ਕੋਈ ਗੱਲ ਨੀ, ਅਸੀਂ ਉਹਨਾਂ ਨੂੰ ਨਾ ਥੋੜਾ ਕਰਨੀ ਹੈ, ਇੰਨੇ ਪੁਰਾਣੇ ਸਾਡੇ ਸਰੋਤੇ ਨੇ। ਨਹੀਂ ਇੰਨੇ ਪੁਰਾਣੇ ਸਾਡੇ ਸਰੋਤੇ, ਅਸੀਂ ਉਹਨਾਂ ਨੂੰ ਨਾ ਕਰ ਦਈਏ ਜੇ ਉਹਨਾਂ ਤੋਂ ਨਹੀਂ ਬੋਲ ਹੋਇਆ? ਨਹੀਂ ਜੇ ਉਹਨਾਂ ਤੋਂ ਨਹੀਂ ਬੋਲ ਹੋਇਆ ਤੇ ਸਾਡਾ ਫਰਜ਼ ਨਹੀਂ ਕਿ ਅਸੀਂ ਉਹਨਾਂ ਦੀ ਗੱਲ ਸੁਣੀਏ ਪਿਆਰ ਨਾਲ?
2: ਹਾਂ,
0: ਤੇ ਤੁਸੀਂ ਤਾਂ ਕਹਿੰਦੇ ਉਹਨਾਂ ਨੂੰ ਸ਼ਾਮਿਲ ਹੋਣਾ ਨੀ ਚਾਹੀਦਾ। ਅੱਛਾ ਕੋਈ ਗੱਲ ਨੀ, ਫਿਰ ਵੀ ਜੇ ਨਹੀਂ ਹੁੰਦਾ ਤਾਂ ਅਗਲੇ ਦਾ ਦਿਲ ਤਾਂ ਕਰਦਾ ਨਾ, ਗੱਲ ਤਾਂ ਸਮਝ ਆਉਂਦੀ ਹੈ। ਨਹੀਂ ਐਸੀ ਕੋਈ ਬੰਦਿਸ਼ ਨਹੀਂ ਹੈ, ਐਸੀ ਕੋਈ ਬੰਦਿਸ਼ ਨਹੀਂ ਹੈ, ਅਸੀਂ ਇਹ ਕਹਿੰਦੇ ਹਾਂ ਕਿ ਕੋਸ਼ਿਸ਼ ਕਰ ਲਿਆ ਕਰੋ, ਤੁਹਾਨੂੰ ਤਾਂ ਹੁਣ ਹਿਸਾਬ ਕਿਤਾਬ ਪਤਾ ਪ੍ਰੋਗਰਾਮ ਦਾ, ਕੋਸ਼ਿਸ਼ ਕਰ ਲਿਆ ਕਰੋ ਕਿ ਤੁਹਾਡੀ ਅੱਜ ਗੱਲ ਹੋ ਗਈ ਅਤੇ ਅਗਲੀ ਵਾਰੀ ਥੋੜ੍ਹੀ ਦੇਰ ਲਈ ਰੁਕ ਜਾਓ, ਉਸ ਤੋਂ ਬਾਅਦ ਫਿਰ ਕਰ ਲਓ। ਹੁਣ ਅਸੀਂ ਆਪਣੀ ਗੱਲਬਾਤ ਨੂੰ ਵਿਰਾਮ ਦੇ ਦਈਏ ਕਿਉਂਕਿ ਸਾਡੇ ਅਗਲੇ ਸਰੋਤੇ ਆਨਲਾਈਨ ਨੇ, ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਲਈ,
2: ਥੈਂਕ ਯੂ।
0: ਪ੍ਰੋਗਰਾਮ ਸੁਣੋ ਮਿੱਤਰਾਂ ਦੇ ਜੀ, ਨਾਂ ਦੱਸੋ ਜੀ, ਜਗ੍ਹਾ ਦਾ ਨਾਂ ਜੀ।
3: ਸੁਰਜੀਤ ਖੰਨਾ ਸਰ।
0: ਆਪਣੇ ਰੇਡੀਓ ਸੈੱਟ ਨੂੰ ਆਫ ਕਰੋ ਥੋੜਾ ਜਿਹਾ।
3: ਹਾਂਜੀ ਹਾਂਜੀ,
0: ਹੁਣ ਨਾਂ ਦੱਸੋ ਕੀ ਹੈ?
3: ਸੁਰਜੀਤ ਖੰਨਾ ਸਰ, ਖੰਨੇ ਤੋਂ।
0: ਸੁਰਜੀਤ?
3: ਹਾਂਜੀ
0: ਸੁਰਜੀਤ ਜੀ, ਇੱਕ ਗੱਲ ਕਵਾਂ ਕਿ ਜਦੋਂ ਸਾਨੂੰ ਰੇਡੀਓ ਵਾਲਿਆਂ ਨੂੰ ਇਹ ਕਹਿਣਾ ਪਵੇ ਕਿ ਆਪਣਾ ਰੇਡੀਓ ਬੰਦ ਕਰ ਲਓ, ਤੇ ਸੱਚੀ ਸੁਣੀਏ ਸਮਝੀਓ ਕਿ ਬੜੀ ਤਕਲੀਫ ਹੁੰਦੀ ਹੈ।
3: ਹਾਂਜੀ ਹਾਂਜੀ, ਐਕਚੁਅਲੀ ਸਰ ਪਤਾ ਕੀ,
0: ਅਸੀਂ ਤਾਂ ਇੱਕ ਮਿੰਟ, ਅਸੀਂ ਤਾਂ ਸੁਣਾਉਣ ਲਈ ਰੇਡੀਓ ਚਲਾਉਂਦੇ ਹਾਂ, ਰੇਡੀਓ 'ਤੇ ਗੱਲਬਾਤ ਕਰਦੇ ਹਾਂ, ਅਤੇ ਜਦੋਂ ਤੁਸੀਂ ਫੋਨ ਕਰੋ ਉਸ ਤੋਂ ਪਹਿਲਾਂ ਆਪਣੇ ਰੇਡੀਓ ਸੈੱਟ ਨੂੰ ਥੋੜ੍ਹਾ ਸਲੋ ਕਰ ਲਓ।
3: ਠੀਕ ਹੈ ਸਰ, ਮੇਰਾ ਕਾਲ ਹੀ ਪਹਿਲੀ ਵਾਰ ਲੱਗਾ ਜੀ।

0: वाह जी वाह वाह, इतना कमाल करती।
1: फिर तो मैं
0: शिकायत करती हूँ, फिर तो मैं भी शिकायत करती
1: हूँ। मैं गाड़ी चलाकर मार्केटिंग का काम है, सवेरे 8 बजे तो लेके जेड़ा भी प्रोग्राम हुंदा सेट दे विच कुछ होर म्यूजिक वगैरह कुछ नहीं है, ओनली एफएम।
0: कमाल करती सुरजीत जी,
1: 1 बजे तक काम करते हैं, 1 बजे तक थोड़ा जेड़ा भी प्रोग्राम है सब सुन दे।
0: आज ही कहवांगे कि चक दे फटे।
1: हां
0: जी हां जी, ਤੁਸੀਂ
1: ਤੁਹਾਡਾ ਅਨਿਲ ਪੁੰਜੀ ਤੁਹਾਡਾ ਜਿਹੜਾ ਵੀ ਐਂਕਰਿੰਗ ਦਾ ਉਹ ਸਟਾਈਲ ਬਹੁਤ ਵਧੀਆ।
0: ਸ਼ੁਕਰੀਆ ਜੀ, ਸ਼ੁਕਰੀਆ। ਤੇ ਸੁਰਜੀਤ ਜੀ, ਇਸ ਪ੍ਰੋਗਰਾਮ 'ਚ ਤੁਸੀਂ ਪਹਿਲੀ ਵਾਰੀ ਸ਼ਾਮਿਲ ਹੋ ਰਹੇ ਹੋ, ਪਹਿਲਾਂ ਤਾਂ ਮੈਂ ਪੂਰੇ ਨਿੱਘੇ ਦਿਲ ਨਾਲ ਤੁਹਾਡਾ ਧੰਨਵਾਦ ਕਰਦਾ।
1: ਹਾਂਜੀ,
0: ਤੇ ਇਸ ਪ੍ਰੋਗਰਾਮ 'ਚ ਇਸ ਪਰਿਵਾਰ 'ਚ ਤੁਸੀਂ ਸ਼ਾਮਿਲ ਹੋਏ, ਸਾਨੂੰ ਬਹੁਤ ਵਧੀਆ ਲੱਗ ਰਿਹਾ। ਤੇ ਮਿਲਦੇ ਹੀ ਪਹਿਲੇ ਸਾਰੀ ਮੈਂ ਸ਼ਿਕਾਇਤ ਕਰਤੀ, ਮੈਂ ਕਿਹਾ ਪਹਿਲੇ ਮਿਲਦੇ ਪਹਿਲੇ ਸਾਰੀ ਸ਼ਿਕਾਇਤ ਕਰਤੀ ਮੈਂ ਤੁਹਾਨੂੰ।
1: ਨਹੀਂ ਕੋਈ
0: ਨਾਰਾਜ਼ ਤਾਂ ਨਹੀਂ ਹੋਏ? ਸੁਰਜੀਤ ਜੀ, ਤੁਹਾਡਾ ਸੁਨੇਹਾ ਕੀ ਹੈ, ਕਿਉਂਕਿ ਪ੍ਰੋਗਰਾਮ ਦਾ ਸਮਾਂ ਖਤਮ ਹੋ ਰਿਹਾ ਨਾ?
1: ਮੇਰਾ ਸੁਨੇਹਾ ਹੈ ਸਰ, ਅਸੀਂ ਨਾ ਜਿਹੜਾ ਸਾਡੇ ਸ਼ਹਿਰ ਚ 5-7 ਦੋਸਤ ਮਿਲ ਕੇ ਨਾ ਇੱਕ ਮੁਹਿੰਮ ਜਿਹਾ ਚਲਾਇਆ ਸੀ, ਜਿੱਥੇ ਵੀ ਹੁੰਦਾ 1 ਮਹੀਨੇ ਚ 1 ਵਾਰੀ ਬਲੱਡ ਡੋਨੇਟ ਕਰਦੇ ਆ ਅਸੀਂ।
0: ਆ ਵਾਹ ਬਈ ਵਾਹ, ਸਲਾਮਾ ਸਲਾਮਾ
1: ਦੇ ਕੰਮ ਆਂਦਾ। ਇਸ ਚੀਜ਼ ਨੂੰ ਮੈਂ ਅੱਗੇ ਵਧਾਉਣਾ ਚਾਹੁੰਦਾ ਵੀ ਹੋਰ ਵੀ ਲੋਕ ਜੁੜਨ
0: ਜੀ।
1: ਬਲੱਡ ਦੇਣ ਨਾਲ ਕੋਈ ਕਮੀ ਨਹੀਂ ਆਉਂਦੀ, ਕੁਛ ਨਹੀਂ ਆਉਂਦਾ, ਰਿਕਵਰੀ ਬਹੁਤ ਜਲਦੀ ਹੋ ਜਾਂਦੀ ਹੈ।
0: ਇਹ ਤਾਂ ਪੁੰਨ ਦਾ ਕੰਮ ਹੈ, ਪੁੰਨ ਦਾ ਕੰਮ ਹੈ।
1: ਹਾਂਜੀ,
0: ਮੌਕਾ ਮਿਲੇ ਤੇ ਖੂਨਦਾਨ ਕਰਨਾ ਚਾਹੀਦਾ। ਸੁਰਜੀਤ ਜੀ,
1: ਮੈਂ ਤਾਂ ਕਰਦਾ ਸਰ ਜੀ, ਬਾਕੀ ਫੇਸਬੁੱਕ ਵਗੈਰਾ ਤੇ ਪਾ ਕੇ ਵੀ ਪ੍ਰਮੋਟ ਕਰਿਆ ਚੀਜ਼ ਨੂੰ, ਪਰ ਲੋਕ ਬਹੁਤ ਘੱਟ ਜੁੜਦੇ ਨੇ ਨਾਲ, ਪਤਾ ਨਹੀਂ ਮਨ 'ਚ ਵਹਿਮ ਹੁੰਦਾ ਵੀ।
0: ਨਹੀਂ ਨਹੀਂ, ਬਹੁਤ, ਹਾਂ ਉਹ ਬਹੁਤ ਜੁੜੇ ਨੇ, ਬਹੁਤ ਜੁੜੇ ਨੇ। ਸਾਨੂੰ ਲੱਗਦਾ ਕਿ ਹੋਰ ਜੁੜਨੇ ਚਾਹੀਦੇ, ਜੁੜਨੇ ਵੀ ਚਾਹੀਦੇ
1: ਸਰੋਤਾਵਾਂ ਨੂੰ। ਕਹਿ ਦੋਗੇ ਜੇ ਚੀਜ਼ ਵੱਧ ਜਾਵੇ ਤਾਂ ਜ਼ਿਆਦਾ ਵਧੀਆ।
0: ਤਾਂ ਮੈਂ ਕਹਿ ਦਿੰਦਾ, ਕਿ ਪਿਆਰੇ ਸਰੋਤਿਓ, ਕਿ ਪਿਆਰੇ ਸਰੋਤਿਓ, ਸੁਰਜੀਤ ਜੀ ਦੇ ਕਹਿਣ ਤੇ ਵੀ ਖੂਨਦਾਨ ਕਰਿਆ ਕਰੋ। ਸ਼ੁਕਰੀਆ ਸੁਰਜੀਤ ਜੀ ਗੱਲਬਾਤ ਕਰਨ ਲਈ।
1: ਵਧੀਆ ਸਰ, ਥੈਂਕ ਯੂ,
0: ਸਲਾਮਾ,
1: ਠੀਕ ਹੈ, ਨਮਸਕਾਰ।

0: ਸਰੋਤਿਓ, ਇਹ ਸੀ ਅੱਜ ਦਾ ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ। ਹੁਣ ਆਉਣ ਵਾਲੇ ਮੰਗਲਵਾਰ ਦਿਨੇ 11:30 'ਤੇ ਫਿਰ ਹੋਏਗੀ ਤੁਹਾਡੀ ਅਤੇ ਸਾਡੀ ਮੁਲਾਕਾਤ। ਉਦੋਂ ਤੱਕ ਲਈ ਆਪਣੇ ਸਾਥੀ ਅਨਿਲ ਪੁੰਜ ਨੂੰ ਦਿਓ ਇਜਾਜ਼ਤ। ਫਿਰ ਕਿਸੇ ਦਿਨ ਕਿਸੇ ਮੋੜ 'ਤੇ ਤੁਹਾਡੀ ਅਤੇ ਮੇਰੀ ਹੋ ਸਕਦੀ ਹੈ ਮੁਲਾਕਾਤ। ਤਦ ਤੱਕ ਲਈ ਰੱਬ ਰਾਖਾ।
1: ਸੁਨੇਹੇ ਮਿੱਤਰਾਂ ਦੇ ਤੁਹਾਡੇ ਦਿਲ ਖਿੱਚਵੇਂ ਸੁਨੇਹੇ, ਤੁਹਾਡੇ ਦਿਲ ਦਾ ਹਾਲ ਤੇ

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਭਾਰਤ ਦਾ ਸਭ ਤੋਂ ਵੱਡਾ ਆਲਮੀ ਟੈਕਸਟਾਈਲ ਪ੍ਰੋਗਰਾਮ ਭਾਰਤ ਟੈਕਸ 2026 ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋ ਗਿਆ ਹੈ। ਕੇਂਦਰੀ ਟੈਕਸਟਾਈਲ ਮੰਤਰੀ ਗਿਰੀਰਾਜ ਸਿੰਘ ਨੇ ਇਸ 4 ਦਿਨਾਂ ਪ੍ਰੋਗਰਾਮ ਦਾ ਉਦਘਾਟਨ ਕੀਤਾ।

0: ਇਹ ਪ੍ਰੋਗਰਾਮ ਟੈਕਸਟਾਈਲ, ਫੈਸ਼ਨ, ਨਿਰੰਤਰ ਰਹਿਣ ਯੋਗਤਾ, ਤਕਨਾਲੋਜੀ, ਨਵੀਨਤਾ, ਨਿਵੇਸ਼ ਅਤੇ ਅੰਤਰਰਾਸ਼ਟਰੀ ਵਪਾਰ ਵਿਚ ਭਾਰਤ ਦੀ ਵਧਦੀ ਆਲਮੀ ਲੀਡਰਸ਼ਿਪ ਨੂੰ ਦਰਸਾਉਂਦਾ ਹੈ। ਇਸ ਤੇ ਨਿਰਮਾਤਾਵਾਂ, ਬਰਾਮਦਕਾਰਾਂ, ਆਲਮੀ ਖਰੀਦਦਾਰਾਂ, ਨਿਵੇਸ਼ਕਾਂ, ਨੀਤੀ ਨਿਰਮਾਤਾਵਾਂ, ਅੰਤਰਰਾਸ਼ਟਰੀ ਪ੍ਰਤੀਨਿਧੀਆਂ, ਕਾਰੀਗਰਾਂ, ਸਟਾਰਟਅਪਸ ਅਤੇ ਤਕਨਾਲੋਜੀ ਮੁਹੱਈਆ ਕਰਨ ਵਾਲਿਆਂ ਨੂੰ ਇੱਕ ਥਾਂ ਲਿਆਂਦਾ ਹੈ। ਭਾਰਤ ਟੈਕਸ 2026 ਦੇ ਤੀਜੇ ਐਡੀਸ਼ਨ ਵਿਚ ਕਰੀਬ 7,000 ਖਰੀਦਦਾਰ ਅਤੇ 20,000 ਤੋਂ ਵੱਧ ਟੈਕਸਟਾਈਲ ਉਤਪਾਦਾਂ ਦੀ ਹਿੱਸੇਦਾਰੀ ਦੇਖਣ ਨੂੰ ਮਿਲ ਰਹੀ ਹੈ। ਇਸ ਪ੍ਰੋਗਰਾਮ ਵਿਚ 14 ਦੇਸ਼ਾਂ ਦੇ ਅੰਤਰਰਾਸ਼ਟਰੀ ਨੁਮਾਇਸ਼ਕਾਰ ਹਿੱਸਾ ਲੈ ਰਹੇ ਨੇ। ਪੰਜਾਬ ਦੇ ਜਲ ਸਰੋਤ ਮੰਤਰੀ ਵੀਰੇਂਦਰ ਕੁਮਾਰ ਗੋਇਲ ਨੇ ਅੱਜ ਦੋਹਾ ਖੇਤਰ ਦੇ 2 ਦਿਨਾਂ ਦੌਰੇ ਦੀ ਸ਼ੁਰੂਆਤ ਕੀਤੀ। ਇਹ ਦੌਰਾ ਦਰਿਆਵਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਤੇ ਚੱਲ ਰਹੇ ਹੜ੍ਹ ਰੋਕੂ ਕੰਮਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪੂਰੇ ਸੂਬੇ ਵਿਚ ਕੀਤੇ ਜਾ ਰਹੇ ਦੌਰਿਆਂ ਦਾ ਹਿੱਸਾ ਏ। ਕੈਬਨਿਟ ਮੰਤਰੀ ਨੇ ਵਿਧਾਇਕ ਬਲਾਚੌਰ ਸੰਤੋਸ਼ ਕਟਾਰੀਆ ਨਾਲ ਬਲਾਚੌਰ ਉਪ ਮੰਡਲ ਵਿਚ ਸਤਲੁਜ ਦਰਿਆ ਕੰਢੇ ਪੈਂਦੇ ਕੁਝ ਪਿੰਡਾਂ ਦਾ ਦੌਰਾ ਕੀਤਾ ਅਤੇ 2,30,00,000 ਰੁਪਏ ਦੀ ਲਾਗਤ ਨਾਲ ਹਾਲ ਹੀ ਵਿਚ ਮੁਕੰਮਲ ਹੋਏ ਹੜ੍ਹ ਰੋਕੂ ਕੰਮਾਂ ਦਾ ਜਾਇਜ਼ਾ ਲਿਆ। ਇਸ ਪ੍ਰੋਜੈਕਟ ਤਹਿਤ ਬੰਨ ਤੇ 910 ਫੁੱਟ ਲੰਮਾ ਹੜ੍ਹ ਰੋਕੂ ਦੀ ਵੈਟਮੈਂਟ ਅਤੇ 8 ਸਟੱਡ ਬਣਾਏ ਗਏ ਨੇ ਤਾਂ ਜੋ ਦਰਿਆ ਦੇ ਕਿਨਾਰੇ ਤੇ ਕਟਾਅ ਨੂੰ ਰੋਕਿਆ ਜਾ ਸਕੇ ਅਤੇ ਬੰਨ ਨੂੰ ਮਜ਼ਬੂਤ ਕੀਤਾ ਜਾ ਸਕੇ। ਸ੍ਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿਚ ਹੜ੍ਹ ਰੋਕੂ ਪਾਵਾਂ ਤੇ 450 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਨੇ। ਇਨ੍ਹਾਂ ਦਰਿਆਵਾਂ ਦੇ ਬੰਨਾਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਹੜ੍ਹਾਂ ਦੀ ਤਬਾਹੀ ਤੋਂ ਬਚਾਉਣ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਏ। ਮੰਤਰੀ ਨੇ ਇਹ ਵੀ ਦੱਸਿਆ ਕਿ ਹੜ੍ਹ ਰੋਕੂ ਕੰਮਾਂ ਵਿਚ 101 ਬੋਲਡਰ ਅਤੇ ਹਾਈਬ੍ਰਿਡ ਰੋਕੂ ਕੰਮ, 17 ਬੰਨਾਂ ਨੂੰ ਉੱਚਾ ਚੁੱਕਣ ਦੇ ਕੰਮ, 22 ਬੰਨਾਂ ਨੂੰ ਮਜ਼ਬੂਤ ਕਰਨ ਦੇ ਕੰਮ, 188 ਨਾਲੇ ਦੀ ਸਫਾਈ ਤੇ 5 ਹੜ੍ਹ ਕੰਟਰੋਲ ਗੇਟ ਚਲਾਉਣ ਦੇ ਕੰਮ ਲਈ ਸ਼ਾਮਲ ਨੇ। ਇਨ੍ਹਾਂ ਸਾਰਿਆਂ ਤੇ ਕਰੀਬ 450 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਨੇ। ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰਨਪ੍ਰੀਤ ਸਿੰਘ ਸੌਂਤ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ 62 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕਾਇਮ ਕੀਤੇ ਜਾ ਰਹੇ ਸੈਰ ਸਪਾਟਾ ਅਤੇ ਵਿਰਾਸਤੀ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਸਾਰੀਆਂ ਕਾਰਜਕਾਰੀ ਏਜੰਸੀਆਂ ਨੂੰ ਉੱਚ ਗੁਣਵੱਤਾ ਦੇ ਮਾਪਦੰਡਾਂ ਨੂੰ ਕਾਇਮ ਰੱਖਦਿਆਂ ਇਨ੍ਹਾਂ ਪ੍ਰੋਜੈਕਟਾਂ ਦੇ ਕੰਮ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਸੈਲਾਨੀਆਂ ਲਈ ਬੁਨਿਆਦੀ ਸਹੂਲਤਾਂ ਵਿਚ ਸੁਧਾਰ ਹੋਏਗਾ, ਇਤਿਹਾਸਕ ਅਤੇ ਸਭਿਆਚਾਰਕ ਵਿਰਸੇ ਦੀ ਸੰਭਾਲ ਹੋਏਗੀ ਅਤੇ ਰੁਜ਼ਗਾਰ ਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ। ਮੰਤਰੀ ਨੇ ਵੀ ਕਿਹਾ ਕਿ ਕਿਸੇ ਵੀ ਪ੍ਰੋਜੈਕਟ ਦੀ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਨਿਰਧਾਰਿਤ ਸਮਾਂ ਸੀਮਾ ਅੰਦਰ ਕੰਮ ਮੁਕੰਮਲ ਕੀਤੇ ਜਾਣ। ਸੂਬੇ ਭਰ ਵਿਚ ਚੱਲ ਰਹੀ ਮੁਹਿੰਮ ਗੈਂਗਸਟਰਾਂ ਦੇ ਵਾਰ ਦੇ 174ਵੇਂ ਦਿਨ ਪੰਜਾਬ ਪੁਲਿਸ ਨੇ ਕੱਲ੍ਹ ਰਾਜ ਭਰ ਵਿਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ ਗਏ 667 ਟਿਕਾਣਿਆਂ ਤੇ ਛਾਪੇਮਾਰੀ ਕੀਤੀ। 174ਵੇਂ ਦਿਨ ਪੁਲਿਸ ਟੀਮਾਂ ਨੇ 4 ਹਥਿਆਰਾਂ ਸਮੇਤ 413 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫ਼ਤਾਰੀਆਂ 48,098 ਹੋ ਗਈਆਂ ਨੇ। ਇਸ ਤੋਂ ਇਲਾਵਾ 293 ਵਿਅਕਤੀਆਂ ਵਿਰੁੱਧ ਏਹਤਿਆਤੀ ਕਾਰਵਾਈ ਕੀਤੀ ਗਈ ਏ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 4 ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946 93946 ਰਾਹੀਂ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਵਿਰੁੱਧ ਗੁਪਤ ਰੂਪ ਵਿਚ ਦੱਸ ਸਕਦੇ ਨੇ ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਵੀ ਸੂਹ ਦੇ ਸਕਦੇ ਨੇ। ਨੰਬਰ ਇਕ ਵਾਰ ਫਿਰ ਸੁਣ ਲਓ, 93946 93946। ਭਾਰਤ ਦੀ ਔਰਤਾਂ ਦੀ ਜੂਨੀਅਰ ਅੰਡਰ 21 ਹਾਕੀ ਟੀਮ ਅੱਜ ਆਪਣੇ ਬਰਤਾਨੀਆ ਦੌਰੇ ਦੇ ਆਖਰੀ ਮੈਚ ਵਿਚ ਇੰਗਲੈਂਡ ਦੇ ਲਿਲੇਸ਼ਾਲ ਨੈਸ਼ਨਲ ਸਪੋਰਟਸ ਸੈਂਟਰ ਵਿਚ ਬੈਲਜੀਅਮ ਖਿਲਾਫ਼ ਖੇਡੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 2:30 ਵਜੇ ਸ਼ੁਰੂ ਹੋਣਾ ਹੈ। ਭਾਰਤੀ ਟੀਮ ਇੰਗਲੈਂਡ ਤੇ 2-0 ਦੀ ਪ੍ਰਭਾਵਸ਼ਾਲੀ ਜਿੱਤ ਨਾਲ ਵਾਪਸੀ ਕਰਨ ਤੋਂ ਬਾਅਦ ਜਿੱਤ ਦੇ ਨਾਲ ਦੌਰੇ ਦਾ ਅੰਤ ਕਰਨ ਦਾ ਟੀਚਾ ਰੱਖੇਗੀ। ਇਸ ਤੋਂ ਪਹਿਲਾਂ ਭਾਰਤ ਨੇ ਅਮਰੀਕਾ ਨੂੰ 1-1 ਨਾਲ ਡਰਾਅ ਤੇ ਰੋਕਿਆ ਸੀ, ਪਰ ਸ਼ੂਟਆਊਟ ਵਿਚ 3-2 ਨਾਲ ਹਾਰ ਗਿਆ ਸੀ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIRNN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਹਮ ਵਿਵਿਧ ਭਾਰਤੀ ਕੇ ਚੰਡੀਗੜ੍ਹ ਕੇਂਦਰ ਸੇ ਬੋਲ ਰਹੇ ਹੈਂ। ਸ਼੍ਰੋਤਾਓ, 1:15 ਹੋਏ ਹੈਂ। ਡੀਜੇ ਸੁਣੀਏ ਕੁਛ ਫਿਲਮੀ ਗੀਤ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ 'ਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ। ਕਿਹਾ, ਖਾਦਾਂ ਨੂੰ ਹੁਣ ਰਵਾਇਤੀ ਬੰਦ ਮਾਲ ਗੱਡੀਆਂ ਦੀ ਬਜਾਏ ਵਿਸ਼ੇਸ਼ ਤੌਰ 'ਤੇ ਡਿਜ਼ਾਇਨ ਕੀਤੇ ਕੰਟੇਨਰਾਂ ਵਿੱਚ ਲਿਜਾਇਆ ਜਾਵੇਗਾ। ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰਕੇ ਢਾਇਆ। 73,000 ਤੋਂ ਵੱਧ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 695 ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਬਗੀਚਿਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕਿਹਾ, ਸੂਬਾ ਸਰਕਾਰ ਮੇਰੀ ਬਾਣੀ ਨੂੰ 100% ਟੇਲਾਂ ਤੱਕ ਪਹੁੰਚਾਉਣਾ ਯਕੀਨੀ ਬਣਾਏਗੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਖੇ ਦੋ ਵੱਖ ਵੱਖ ਮਾਮਲਿਆਂ 'ਚ 5 ਤਸਕਰਾਂ ਨੂੰ 1 AK-47 ਰਾਈਫਲ, ਅਸਲੀ ਅਤੇ 30 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਅਤੇ ਮਰਦਾਨੀ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 3-1 ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਖੇਡਿਆ ਜਾ ਰਿਹਾ ਹੈ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਰੇਲਵੇ 'ਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤੈ। ਅੱਜ ਨਵੀਂ ਦਿੱਲੀ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖਾਦਾਂ ਨੂੰ ਹੁਣ ਰਵਾਇਤੀ ਬੰਦ ਮਾਲ ਗੱਡੀਆਂ ਦੀ ਬਜਾਏ ਵਿਸ਼ੇਸ਼ ਤੌਰ 'ਤੇ ਡਿਜ਼ਾਇਨ ਕੀਤੇ ਕੰਟੇਨਰਾਂ ਵਿੱਚ ਲਿਜਾਇਆ ਜਾਵੇਗਾ। ਸ੍ਰੀ ਵੈਸ਼ਨਵ ਨੇ ਕਿਹਾ ਕਿ ਦੇਸ਼ ਵਿੱਚ ਖਾਦ ਦੀ 85% ਢੋਆ ਢੁਆਈ ਰੇਲਵੇ ਰਾਹੀਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੰਟੇਨਰਾਂ ਦੀ ਵਰਤੋਂ ਮਾਲ ਦੀ ਢੋਆ ਢੁਆਈ ਅਤੇ ਭੰਡਾਰ ਨੂੰ ਸਰਲ ਬਣਾਏਗੀ ਅਤੇ ਪੂਰੇ ਰੈਕ ਨੂੰ ਰੋਕੇ ਬਿਨਾਂ ਵੱਖੋ ਵੱਖ ਕੰਟੇਨਰਾਂ ਵਿੱਚ ਰੱਖਿਆ ਜਾ ਸਕੇਗਾ। ਪੰਜਾਬ ਸਰਕਾਰ ਨੇ ਆਪਣੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਢਾਹ ਦਿੱਤੀ ਹੈ ਅਤੇ ਸੂਬੇ 'ਚ 73,000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 500 ਦਿਨ ਪੂਰੇ ਹੋਣ 'ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਲੋਕਾਂ ਨੇ ਵੀ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਕੇ ਇਸ ਮੁਹਿੰਮ ਦਾ ਸਮਰਥਨ ਕੀਤੈ।
1: ਸਰਕਾਰ ਨੇ 847 ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਉਹ ਜ਼ਬਤ ਕੀਤੀ ਆ ਔਰ ਲੋਕਾਂ ਦੇ ਘਰ ਢਾਏ ਆ। ਜਿਹੜੇ ਡਰੱਗ ਸਮਗਲਰ ਸੀਗੇ, ਜਿਹੜੀ ਬਿਗ ਫਿਸ਼ ਸੀਗੀ, 73,000 ਬੰਦੇ ਜਿਹੜੇ ਹੈਗੇ ਆ ਟੋਟਲ ਜਿਹੜੇ ਹੁਣ ਤੱਕ ਫੜੇ ਗਏ ਆ। ਪੰਜਾਬ ਦਾ ਕਨਵਿਕਸ਼ਨ ਰੇਟ 89% ਆ, ਵਿਚ ਇਜ਼ ਹਾਈਐਸਟ ਇਨ ਦਾ ਕੰਟਰੀ। ਸਭ ਤੋਂ ਵੱਡੀ ਗੱਲ ਹੈ ਜਦੋਂ ਕੋਈ ਲੋਕ ਲਹਿਰ ਬਣ ਜਾਏ ਮੂਵਮੈਂਟ, ਫਿਰ ਉਹਦੇ ਕਾਮਯਾਬ ਹੋਣ ਦੇ ਚਾਂਸਸ ਹੁੰਦੇ ਆ। ਇਹਦੇ ਜਿਹੜੇ 45,000 ਪਬਲਿਕ ਟਿਪ ਆਫ ਆਈਆਂ, ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਆ। 45,000 ਪਬਲਿਕ ਟਿਪ ਆਫ ਆਈਆਂ ਸਿਰਫ ਪੰਜਾਬ ਹੈਲਪਲਾਈਨ ਦੇ ਉੱਤੇ ਤੇ 22,800 ਅਰੈਸਟ ਹੋਈਆਂ ਉਹਦੇ ਕਰਕੇ। ਜਦੋਂ ਸਾਨੂੰ ਲੋਕਾਂ ਨੇ ਇਨਫੋਰਮੇਸ਼ਨ ਦਿੱਤੀ, VDC ਨੇ ਇਨਫੋਰਮੇਸ਼ਨ ਦਿੱਤੀ, ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਉਹਦੇ ਤੋਂ ਆਈ, NGO ਤੋਂ ਇਨਫੋਰਮੇਸ਼ਨ ਆਈ ਔਰ 22,800 ਜਿਹੜੇ ਸਮਗਲਰ ਹੈ ਅਰੈਸਟ ਹੋਈਆਂ ਉਹਦੇ ਕਰਕੇ।
0: ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਵਿੱਚ ਪੰਜਾਬ 'ਚ ਤਸਕਰਾਂ ਤੋਂ 6,600 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਅਤੇ ਕੁਝ ਹੋਰਨਾਂ ਸੂਬਿਆਂ ਤੋਂ ਵੀ ਤਸਕਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ 10 ਜ਼ਿਲ੍ਹਿਆਂ ਸਮੇਤ ਸੂਬੇ ਭਰ ਵਿੱਚ ਨਸ਼ਾ ਛੁਡਾਓ ਅਤੇ ਮੁੜ ਵਸੇਬਾ ਕੇਂਦਰ ਵੀ ਖੋਲ੍ਹੇ ਨੇ। ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਵਿਆਪਕ ਤੌਰ 'ਤੇ ਮਨਾ ਰਹੀ ਹੈ। ਅੱਜ ਚੰਡੀਗੜ੍ਹ ਵਿੱਚ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰਨਪ੍ਰੀਤ ਸਿੰਘ ਸਾਂਗ ਨੇ ਦੱਸਿਆ ਕਿ ਸੰਤ ਰਵਿਦਾਸ ਜੀ ਨੇ ਜੀਵਨ ਫਲਸਫੇ ਅਤੇ ਬਰਾਬਰਤਾ ਦੇ ਸੁਨੇਹੇ ਨੂੰ ਵੱਧ ਤੋਂ ਵੱਧ ਪਸਾਰ ਲਈ ਸਾਲ ਭਰ ਚੱਲਣ ਵਾਲੇ ਵਿਸ਼ੇਸ਼ ਸਮਾਗਮਾਂ ਦੀ ਯੋਜਨਾ ਉਲੀਕੀ ਗਈ ਹੈ। ਇਨ੍ਹਾਂ ਸਮਾਗਮਾਂ ਦੇ ਲਈ ਪਹਿਲਾਂ ਹੀ 80 ਕਰੋੜ ਰੁਪਏ ਰਾਖਵੇਂ ਰੱਖੇ ਜਾ ਚੁੱਕੇ ਨੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਾਨਦਾਰ ਸਮਾਗਮਾਂ ਦੀ ਯੋਜਨਾ ਪੜਾਅਵਾਰ ਢੰਗ ਨਾਲ ਉਲੀਕੀ ਗਈ ਹੈ ਅਤੇ ਸਾਲ ਭਰ ਜਾਰੀ ਰਹਿਣਗੇ।

ਬੱਚੇ ਦੇ ਜੀਵਨ ਤੇ ਸਿੱਖਿਆਵਾਂ ਦੇ ਆਧਾਰ ਤੇ ਸਕੂਲ ਪੱਧਰੀ ਮੁਕਾਬਲਿਆਂ ਤੋਂ ਇਲਾਵਾ 13,000 ਤੋਂ ਵੱਧ ਪਿੰਡਾਂ ਵਿੱਚ 30 ਮਿੰਟ ਦੀਆਂ ਡਾਕੂਮੈਂਟਰੀ ਫਿਲਮਾਂ ਦਿਖਾਈਆਂ ਜਾਣਗੀਆਂ। ਸਰਕਾਰ ਵੱਲੋਂ ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਜੀ ਬਗੀਚੀਆਂ ਸਥਾਪਿਤ ਕੀਤੀਆਂ ਜਾਣਗੀਆਂ। 6.5 ਲੱਖ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾਵੇਗੀ। ਅਗਸਤ ਮਹੀਨੇ ਵਿੱਚ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਉੱਤੇ ਰਨ ਫਾਰ ਇਕੁਆਲਿਟੀ ਮੈਰਾਥਨ ਅਤੇ ਸਤੰਬਰ 'ਚ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਸਾਈਕਲ ਰੈਲੀਆਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਅਕਤੂਬਰ ਮਹੀਨੇ ਵਿੱਚ ਸੂਬੇ ਭਰ ਵਿੱਚ 6.5 ਲੱਖ ਯਾਦਗਾਰੀ ਝੰਡੇ ਵੀ ਵੰਡੇ ਜਾਣਗੇ। 5 ਤੋਂ 8 ਅਕਤੂਬਰ ਦਰਮਿਆਨ ਵਾਰਾਣਸੀ, ਫਰੀਦਕੋਟ, ਬਠਿੰਡਾ ਅਤੇ ਜੰਮੂ ਤੋਂ ਸ਼ੁਰੂ ਹੋ ਕੇ 4 ਸ਼ੋਭਾ ਯਾਤਰਾਵਾਂ ਹੁਰਾਨਗੜ੍ਹ ਵਿਖੇ ਸਮਾਪਤ।

ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਨਹਿਰੀ ਪਾਣੀ ਨੂੰ 100% ਟੇਲਾਂ ਤੱਕ ਪਹੁੰਚਾਉਣਾ ਯਕੀਨੀ ਬਣਾਏਗੀ। ਉਨ੍ਹਾਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੇ ਇਲਾਕੇ ਦੇ ਪਿੰਡ ਦਤਾਰਪੁਰ ਵਿਖੇ ਕਰੀਬ 130 ਕਰੋੜ ਰੁਪਏ ਦੀ ਲਾਗਤ ਨਾਲ ਕੰਢੇ ਨਹਿਰ ਦੇ ਕਾਇਆਕਲਪ ਤੋਂ ਬਾਅਦ ਕਈ ਵਿਕਾਸ ਪ੍ਰੋਜੈਕਟਾਂ ਨੂੰ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਗੱਲ ਕਹੀ। ਦਤਾਰਪੁਰ ਚ ਸ਼ਾਹ ਨਹਿਰ ਫੀਡਰ ਤੇ ਸ਼ਾਹ ਨਹਿਰ ਕੈਨਾਲ ਸਿਸਟਮ ਨਾਲ ਸਬੰਧਤ ਪ੍ਰੋਜੈਕਟਾਂ ਦਾ ਉਦਘਾਟਨ ਕਰਦਿਆਂ ਮੰਤਰੀ ਨੇ ਕਿਹਾ ਕਿ ਕੰਢੇ ਨਹਿਰ ਦੇ ਮੁੜ ਵਿਕਾਸ ਨਾਲ ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਕਿਸਾਨਾਂ ਨੂੰ ਵੱਡਾ ਫਾਇਦਾ ਹੋਏਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਲਗਭਗ 450 ਪਿੰਡਾਂ ਦੀ 1,35,000 ਏਕੜ ਜ਼ਮੀਨ ਨੂੰ ਨਹਿਰੀ ਸਿੰਜਾਈ ਦਾ ਲਾਭ ਮਿਲਣਾ ਸ਼ੁਰੂ ਹੋ ਜਾਏਗਾ। ਮੰਤਰੀ ਨੇ ਕਿਹਾ ਕਿ ਪਹਿਲਾਂ ਸਿਰਫ 26% ਨਹਿਰੀ ਪਾਣੀ ਹੀ ਵਰਤਿਆ ਜਾਂਦਾ ਸੀ, ਪਰ ਹੁਣ ਇਹ ਅੰਕੜਾ ਵੱਧ ਕੇ 86% ਤੋਂ ਵੱਧ ਹੋ ਗਿਆ। ਉਨ੍ਹਾਂ ਕਿਹਾ ਕਿ ਲਿਫਟ ਸਿੰਚਾਈ ਯੋਜਨਾਵਾਂ ਲਈ ਸੂਰਜੀ ਊਰਜਾ ਆਧਾਰਿਤ ਪ੍ਰਣਾਲੀਆਂ ਵੀ ਲਗਾਈਆਂ ਗਈਆਂ ਨੇ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਗੈਰ ਕਾਨੂੰਨੀ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਉਨ੍ਹਾਂ ਪਾਸੋਂ ਇੱਕ ਹੱਥਗੋਲਾ, ਇੱਕ AK-47 ਰਾਈਫਲ, 2 ਆਟੋਮੈਟਿਕ ਹਥਿਆਰ ਤੇ 5 ਮੈਗਜ਼ੀਨ ਬਰਾਮਦ ਕੀਤੇ ਨੇ। ਇੱਕ ਹੋਰ ਮਾਮਲੇ ਵਿੱਚ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਵਿੰਗ ਨੇ 2 ਕਾਰਕੁਨਾਂ ਨੂੰ 3 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮੋਡਿਊਲ ਦਾ ਪਰਦਾਫਾਸ਼ ਕੀਤਾ। ਮੋਡਿਊਲ ਜਾਂਚ ਤੋਂ ਪਤਾ ਲੱਗਿਆ ਕਿ ਮੁਲਜ਼ਮ ਸਰਹੱਦ ਪਾਰ ਤਸਕਰਾਂ ਨਾਲ ਜੁੜੇ ਇੱਕ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਸਨ। ਉਹ ਸਰਹੱਦ ਦੇ ਵੱਖ ਵੱਖ ਥਾਵਾਂ ਤੋਂ ਹੈਰੋਇਨ ਦੀ ਖੇਪ ਇਕੱਠੀ ਕਰਨ ਤੇ ਪੰਜਾਬ ਭਰ ਵਿੱਚ ਦੂਜੀਆਂ ਧਿਰਾਂ ਨੂੰ ਪਹੁੰਚਾਉਣ ਚ ਸ਼ਾਮਲ ਸੀ। ਇਸ ਬਾਰੇ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਦੇ ਸੂਖਮ ਛੋਟੇ ਤੇ ਦਰਮਿਆਨੇ ਉੱਦਮ MSME ਮੰਤਰਾਲੇ ਅਧੀਨ ਲੁਧਿਆਣਾ ਦਾ ਕੌਮੀ SC/ST ਹੱਬ PHD ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਦੇ ਸਹਿਯੋਗ ਨਾਲ ਕੱਲ ਨੂੰ ਪਟਿਆਲਾ ਵਿਖੇ ਮੌਜੂਦਾ ਤੇ ਚਾਹਵਾਨ ਪੱਟੀਦਾਰ ਜਾਤਾਂ SC ਅਤੇ ਪੱਟੀਦਰਜ ਕਬੀਲੇ ST ਭਾਈਚਾਰੇ ਦੇ ਉੱਦਮੀਆਂ ਲਈ ਇੱਕ ਉੱਦਮ ਜਾਗਰੂਕਤਾ ਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਕਰ ਰਿਹਾ। ਇਸ ਪ੍ਰੋਗਰਾਮ ਦਾ ਉਦੇਸ਼ ਸਵੈ ਰੁਜ਼ਗਾਰ ਤੇ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨਾ, ਵਪਾਰਕ ਮੌਕਿਆਂ ਨੂੰ ਵਧਾਉਣਾ ਤੇ SC/ST ਭਾਈਚਾਰੇ ਦੇ ਮੈਂਬਰਾਂ ਵਿੱਚ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਿਆ ਰਹਾਟਕਰ ਕੱਲ 15 ਤੇ 16 ਜੁਲਾਈ ਨੂੰ ਮੋਗਾ ਤੇ ਬਠਿੰਡਾ ਦਾ ਦੌਰਾ ਕਰ ਰਹੇ ਨੇ। ਇਸ ਦੌਰਾਨ ਉਹ ਔਰਤਾਂ ਦੀ ਸੁਰੱਖਿਆ, ਸ਼ਿਕਾਇਤ ਨਿਵਾਰਨ, ਲਿੰਗ ਸੰਵੇਦਨਸ਼ੀਲਤਾ ਤੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸਬੰਧਤ ਵੱਖ ਵੱਖ ਪ੍ਰੋਗਰਾਮਾਂ ਚ ਸ਼ਮੂਲੀਅਤ ਕਰਨਗੇ। ਚੇਅਰਪਰਸਨ ਕੱਲ ਦੁਪਹਿਰ 12:30 ਵਜੇ ਤੋਂ 2 ਵਜੇ ਤੱਕ ਮੋਗਾ ਨਗਰ ਨਿਗਮ ਦੇ ਕਮਿਊਨਿਟੀ ਹਾਲ ਤੇ 16 ਜੁਲਾਈ ਨੂੰ ਦੁਪਹਿਰ 12:30 ਵਜੇ ਤੋਂ 1:30 ਵਜੇ ਤੱਕ ਬਠਿੰਡਾ ਦੇ ਮਿੰਨੀ ਸਕੱਤਰੇ ਸਥਿਤ DC ਹਾਲ ਵਿੱਚ ਮਹਿਲਾ ਜਨ ਸੁਣਵਾਈ ਦੀ ਪ੍ਰਧਾਨਗੀ ਕਰਨਗੇ। ਇਸ ਜਨ ਸੁਣਵਾਈ ਵਿੱਚ ਮਹਿਲਾਵਾਂ ਨੂੰ ਆਪਣੀਆਂ ਸ਼ਿਕਾਇਤਾਂ ਪੇਸ਼ ਕਰਨ, ਸੰਸਥਾਗਤ ਸਹਾਇਤਾ ਪ੍ਰਾਪਤ ਕਰਨ ਤੇ ਸਮੇਂ ਸਿਰ ਨਿਵਾਰਨ ਲਈ ਮੰਚ ਮੁਹੱਈਆ ਕਰਵਾਇਆ ਜਾਵੇਗਾ। ਪਹਿਲਾਂ ਤੋਂ ਦਰਜ ਮਾਮਲਿਆਂ ਤੋਂ ਇਲਾਵਾ ਮੌਕੇ ਤੇ ਆਉਣ ਵਾਲੀਆਂ ਸ਼ਿਕਾਇਤਾਂ ਵੀ ਸਵੀਕਾਰ ਕੀਤੀਆਂ ਜਾਣਗੀਆਂ। ਚੇਅਰਪਰਸਨ ਬਠਿੰਡਾ ਚ ਕੇਂਦਰੀ ਜੇਲ੍ਹ ਦਾ ਦੌਰਾ ਵੀ ਕਰਨਗੇ ਅਤੇ ਹੋਰ ਪ੍ਰੋਗਰਾਮਾਂ ਚ ਵੀ ਸ਼ਿਰਕਤ ਕਰਨਗੇ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਤਹਿਤ ਕਪੂਰਥਲਾ ਜ਼ਿਲ੍ਹੇ ਵਿੱਚ ਪੈਂਦੇ 4 ਵਿਧਾਨ ਸਭਾ ਹਲਕਿਆਂ ਚ BLOs ਵੱਲੋਂ ਘਰ ਘਰ ਜਾ ਕੇ ਸਾਰੇ ਵੋਟਰਾਂ ਨੂੰ ਗਣਨਾ ਫਾਰਮ ਵੰਡਣ ਮਗਰੋਂ ਫਾਰਮ ਵਾਪਸ ਪ੍ਰਾਪਤ ਕਰਕੇ ਮੋਬਾਈਲ ਐਪ ਰਾਹੀਂ ਕਈ ਬੂਥਾਂ ਦੇ 100% ਵੋਟਰਾਂ ਨੂੰ ਡਿਜੀਟਾਈਜ਼ ਕੀਤਾ ਜਾ ਚੁੱਕਿਆ। ਇਸ ਬਾਰੇ ਜ਼ਿਲ੍ਹਾ ਚੋਣ ਅਧਿਕਾਰੀ ਆਕਾਸ਼ ਬਾਂਸਲ ਨੇ ਦਸਿਆ ਕਿ ਕਈ ਬੂਥਾਂ ਤੇ ਡਿਜੀਟਾਈਜੇਸ਼ਨ ਦਾ ਕੰਮ 100% ਮੁਕੰਮਲ ਹੋਣ ਮਗਰੋਂ ਨਾ ਮੌਜੂਦ ਦੂਜੀ ਥਾਂ ਤਬਦੀਲ ਹੋਏ ਮ੍ਰਿਤਕ ਤੇ ਦੋਹਰੀ ਐਂਟਰੀ ਵਾਲੇ ਵੋਟਰਾਂ ਦੀਆਂ ਸੂਚੀਆਂ ਜ਼ਿਲ੍ਹਾ ਕਪੂਰਥਲਾ ਦੀ ਅਧਿਕਾਰਤ ਵੈਬਸਾਈਟ kapoorthla.gov.in ਤੇ ਅਪਲੋਡ ਕੀਤੀਆਂ ਜਾ ਰਹੀਆਂ ਨੇ। ਉਨ੍ਹਾਂ ਲੋਕਾਂ ਨੂੰ ਇਸ ਸੂਚੀ ਦੀ ਜਾਂਚ ਜ਼ਰੂਰ ਕਰਨ ਦੀ ਅਪੀਲ ਕੀਤੀ। ਜੇਕਰ ਕੋਈ ਵੋਟਰ ਸਹੀ ਪਾਇਆ ਜਾਂਦਾ ਹੈ ਯਾਨੀ ਉਸਦਾ ਨਾਮ ਗਲਤੀ ਨਾਲ ਇਸ ਸੂਚੀ ਵਿੱਚ ਦਰਜ ਹੋ ਗਿਆ ਤਾਂ ਇਸ ਸਬੰਧੀ ਸਬੰਧਤ ਪੋਲਿੰਗ ਸਟੇਸ਼ਨ ਤੇ BLO ਜਾਂ ਸਬੰਧਤ ਵਿਧਾਨ ਸਭਾ ਚੋਣ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨੂੰ 24 ਜੁਲਾਈ ਤੋਂ ਪਹਿਲਾਂ ਸੂਚਿਤ ਕੀਤਾ ਜਾ ਸਕਦਾ ਹੈ। ਮਰਦਾਨੀ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 3-1 ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ ਚ ਖੇਡਿਆ ਜਾ ਰਿਹਾ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਤਾਜ਼ਾ ਖ਼ਬਰਾਂ ਮਿਲਣ ਤੱਕ ਇੰਗਲੈਂਡ ਨੇ 38 ਓਵਰਾਂ ਚ 6 ਵਿਕਟਾਂ ਦਾ ਨੁਕਸਾਨ ਤੇ 192 ਰਨਾਂ ਬਣਾ ਲਈਆਂ ਸਨ। ਭਾਰਤੀ ਟੀਮ ਵਿਚ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਸਮੇਤ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋਈ ਹੈ। ਤੇ ਆਖਰ ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ ਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ। ਕਿਹਾ ਖਾਦਾਂ ਨੂੰ ਹੁਣ ਰਵਾਇਤੀ ਬਣ ਮਾਲ ਗੱਡੀਆਂ ਦੀ ਬਜਾਏ ਵਿਸ਼ੇਸ਼ ਤੌਰ ਤੇ ਡਿਜ਼ਾਈਨ ਕੀਤੇ ਕੰਟੇਨਰਾਂ ਵਿਚ ਲਿਜਾਇਆ ਜਾਵੇਗਾ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰਕੇ ਢਾਇਆ। 73,000 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿਚ 650 ਗੁਰੂ ਰਵਿਦਾਸ ਬਗੀਚੀਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕਿਹਾ ਸੂਬਾ ਸਰਕਾਰ ਨਹਿਰੀ ਪਾਣੀ ਨੂੰ 100% ਟੇਲਾਂ ਤੱਕ ਪਹੁੰਚਾਉਣਾ ਯਕੀਨੀ ਬਣਾਏਗੀ।

0: ਜਾਂਦਾ ਹੈ ਤਾਂ ਉਹਨੇ ਤੁਸੀਂ ਸਰਵਣ ਕਰ ਰਹੇ ਸੀ ਕੁਝ ਸ਼ਬਦ।
1: ਲਾਈਫ ਬਹੁਤ ਤੇਜ਼ ਰਫਤਾਰ ਨਾਲ ਚੱਲ ਰਹੀ ਹੈ, ਘਰ ਬੈਠੇ ਆਰਾਮ ਨਾਲ ਬੈਂਕਿੰਗ ਕਰਨ ਲਈ ਸਵਿਚ ਟੂ SBI ਪ੍ਰੀਮੀਅਰ ਬੈਂਕਿੰਗ, ਜਿੱਥੇ ਤੁਹਾਨੂੰ ਮਿਲਦਾ ਹੈ ਇੱਕ ਡੈਡੀਕੇਟਿਡ ਵਰਚੁਅਲ ਰਿਲੇਸ਼ਨਸ਼ਿਪ ਐਸੋਸੀਏਟ, ਜਿਹੜਾ ਸਮਝੇ ਤੁਹਾਡੀ ਜ਼ਰੂਰਤ, ਦੇਵੇ ਤੁਹਾਨੂੰ ਸਮਾਰਟ ਐਡਵਾਈਸ ਤੇ ਕਰੇ ਹਰ ਕੰਮ ਇੱਕਦਮ ਤੇਜ਼ੀ ਨਾਲ, ਯਾਨੀ ਸਿਰਫ ਸੀਮਲੈਸ ਬੈਂਕਿੰਗ ਦੇ ਨਾਲ ਹੋਰ ਵੀ ਕਈ ਐਕਸਾਈਟਿੰਗ ਬੈਨੀਫਿਟਸ। ਅੱਜ ਹੀ ਜਾਓ ਆਪਣੀ ਨਜ਼ਦੀਕੀ ਬੈਂਕ ਸ਼ਾਖਾ 'ਚ ਤੇ ਪ੍ਰੀਮੀਅਰ ਬੈਂਕਿੰਗ ਐਕਟੀਵੇਟ ਕਰੋ। ਸ਼ਰਤਾਂ ਲਾਗੂ।
0: ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ

ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ ਐਫ ਐਮ 107.2 ਮੈਗਾਹਰਟਸ 'ਤੇ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਭਾਰਤ ਨੇ ਹੋਰਮੋਜ ਜਲ ਡਮਰੂ ਵਿੱਚ 30 ਭਾਰਤੀ ਨਾਵਕਾਂ ਨੂੰ ਲੈ ਜਾ ਰਹੇ 2 ਜਹਾਜ਼ਾਂ ਦੇ ਹੋਏ ਹਮਲੇ ਦੇ ਖਿਲਾਫ ਸਖ਼ਤ ਵਿਰੋਧ ਦਰਜ ਕਰਵਾਇਆ। ਰੇਲ ਮੰਤਰੀ ਅਸ਼ਵਨੀ ਵੈਸ਼ਵ ਨੇ ਕਿਹਾ ਕਿ ਪੂਰੀ ਜ਼ਮੀਨ ਪ੍ਰਾਪਤੀ ਪ੍ਰਕਿਰਿਆ ਦੇ ਪ੍ਰਬੰਧਨ ਲਈ ਇੱਕ ਰੇਲ ਭੂਮੀ ਪੋਰਟਲ ਸ਼ੁਰੂ ਕੀਤਾ ਜਾਵੇਗਾ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਿਰਮਾਣ ਕਾਰਜ ਵਿੱਚ ਲਾਪਰਵਾਹੀ, ਮਾੜੀ ਗੁਣਵੱਤਾ ਜਾਂ ਨਿਯਮਾਂ ਦੀ ਉਲੰਘਣਾ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੁਰਕਸ਼ੇਤਰ ਵਿੱਚ ਸਾਬਕਾ ਮੰਤਰੀ ਸੁਭਾਸ਼ ਸੁਧਾ ਅਤੇ ਸਵੱਛ ਭਾਰਤ ਮਿਸ਼ਨ ਦੇ ਚੇਅਰਮੈਨ ਸੁਭਾਸ਼ ਚੰਦਰ ਅਤੇ ਲਾੜਵਾ ਵਿੱਚ ਹਰਿਆਣਾ ਰਾਜ ਬਾਲ ਭਲਾਈ ਪ੍ਰੀਸ਼ਦ ਦੀ ਉਪ ਪ੍ਰਧਾਨ ਸੁਮਨ ਸੈਣੀ ਨੇ ਸਵੱਛਤਾ ਸੇ ਸਵਾਗਤ ਅਭਿਆਨ ਦੀ ਸ਼ੁਰੂਆਤ ਕੀਤੀ। ਭਾਰਤੀ ਫੌਜ ਵਿੱਚ ਸੇਵਾ ਨਿਭਾ ਰਹੇ ਗਿਆਨਿੰਦਰ ਉਪਾਧਿਆਇ ਅਤੇ ਪੰਚਕੂਲਾ ਵਿੱਚ ਪੱਛਮੀ ਕਮਾਂਡ ਹੈੱਡਕੁਆਰਟਰ ਵਿੱਚ ਰਹਿਣ ਵਾਲੇ ਉਹਨਾਂ ਦੇ 5 ਸਾਲ ਅਤੇ 2 ਮਹੀਨੇ ਦੇ ਪੁੱਤਰ ਰੁਦਰਾਂਸ਼ ਨੇ 1455 ਰੁੱਖ ਲਗਾ ਕੇ ਮਿਸਾਲ ਕਾਇਮ ਕੀਤੀ। ਹਰਿਆਣਾ ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਵਾਤਾਵਰਣ ਦੀ ਰੱਖਿਆ ਅਤੇ ਤੇਲ ਅਤੇ ਕੋਲੇ ਦੇ ਘਟਦੇ ਸਰੋਤਾਂ ਨੂੰ ਹੱਲ ਕਰਨ ਲਈ ਬਦਲਵੇਂ ਊਰਜਾ ਸਰੋਤਾਂ ਨੂੰ ਅਪਣਾਉਣਾ ਸਮੇਂ ਦੀ ਲੋੜ ਏ। ਹਰਿਆਣਾ ਸਰਕਾਰ ਨੇ ਦਿਵਿਆਂਗ ਵਿਦਿਆਰਥੀਆਂ ਲਈ ਸਿੱਖਿਆ ਕਰਜ਼ਾ ਯੋਜਨਾ ਲਾਗੂ ਕੀਤੀ। ਯੋਗ ਵਿਦਿਆਰਥੀਆਂ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਵਿੱਦਿਅਕ ਸੰਸਥਾਵਾਂ ਵਿੱਚ ਕਿੱਤਾਮੁਖੀ ਅਤੇ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਲਈ 50 ਲੱਖ ਰੁਪਏ ਤੱਕ ਕਰਜ਼ਾ ਦਿੱਤਾ ਜਾਵੇਗਾ। ਭਾਰਤ ਦੇ ਚੋਣ ਕਮਿਸ਼ਨ ਨੇ ਹਰਿਆਣਾ ਵਿੱਚ ਚੱਲ ਰਹੇ ਵਿਸ਼ੇਸ਼ ਤੀਬਰ ਸੋਧ ਪ੍ਰੋਗਰਾਮ ਦੀ ਸਮਾਂ ਸਾਰਣੀ ਵਿੱਚ ਸੋਧ ਕੀਤੀ ਹੈ। ਹੁਣ BLO 24 ਜੁਲਾਈ ਤੱਕ ਘਰ ਘਰ ਜਾ ਕੇ ਵੋਟਰ ਤਸਦੀਕ ਅਤੇ ਗਣਨਾ ਫਾਰਮ ਇਕੱਠੇ ਕਰਨਗੇ। ਮੁੱਖ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਤੇ ਲੋ ਹੁਣ ਸੁਣੋ ਕੁਝ ਪੰਜਾਬੀ ਗੀਤ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਬੱਬੂ ਮਾਨ ਦੇ ਗਾਏ ਇਸ ਗੀਤ ਦੇ ਨਾਲ।

ਮਿਸ ਪੂਜਾ ਦੇ ਗਾਇਸ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ ਐਫ ਐਮ 107.2 ਮੈਗਾਹਰਟਜ਼ ਤੇ। ਅਗਲਾ ਪ੍ਰੋਗਰਾਮ ਹਵਾ ਮਹਿਲ, ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰਾਂਗੇ।

ਜਿਹੜਾ ਸਮਝੇ ਤੁਹਾਡੀ ਜ਼ਰੂਰਤ ਦੇਵੇ ਤੁਹਾਨੂੰ ਸਮਾਰਟ ਐਡਵਾਈਸ ਤੇ ਕਰੇ ਹਰ ਕੰਮ ਇੱਕਦਮ ਤੇਜ਼ੀ ਨਾਲ ਯਾਨੀ ਸਿਰਫ ਸੀਮਲੈਸ ਬੈਂਕਿੰਗ ਦੇ ਨਾਲ ਹੋਰ ਵੀ ਕਈ ਐਕਸਾਈਟਿੰਗ ਬੈਨੀਫਿਟਸ ਅੱਜ ਹੀ ਜਾਓ ਆਪਣੀ ਨਜ਼ਦੀਕੀ ਬੈਂਕ ਸ਼ਾਖਾ 'ਚ ਤੇ ਪ੍ਰੀਮੀਅਰ ਬੈਂਕਿੰਗ ਐਕਟੀਵੇਟ ਕਰੋ ਸ਼ਰਤਾਂ ਲਾਗੂ

0: ਦੇ ਸਵਾਗਤ ਅਭਿਆਨ ਦੀ ਸ਼ੁਰੂਆਤ ਕੀਤੀ। ਭਾਰਤੀ ਫੌਜ ਵਿੱਚ ਸੇਵਾ ਨਿਭਾ ਰਹੇ ਗਿਆਨਿੰਦਰ ਉਪਾਧਿਆਇ ਅਤੇ ਪੰਚਕੂਲਾ ਵਿੱਚ ਪੱਛਮੀ ਕਮਾਂਡ ਹੈੱਡਕੁਆਰਟਰ ਵਿੱਚ ਰਹਿਣ ਵਾਲੇ ਉਹਨਾਂ ਦੇ 5 ਸਾਲ ਅਤੇ 2 ਮਹੀਨੇ ਦੇ ਪੁੱਤਰ ਰੁਦਰਾਂਸ਼ ਨੇ 1455 ਰੁੱਖ ਲਗਾ ਕੇ ਮਿਸਾਲ ਕਾਇਮ ਕੀਤੀ। ਹਰਿਆਣਾ ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਵਾਤਾਵਰਣ ਦੀ ਰੱਖਿਆ ਅਤੇ ਤੇਲ ਅਤੇ ਕੋਲੇ ਦੇ ਘਟਦੇ ਵਾਧੇ ਸਰੋਤਾਂ ਨੂੰ ਹੱਲ ਕਰਨ ਲਈ ਬਦਲਵੇਂ ਊਰਜਾ ਸਰੋਤਾਂ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ। ਹਰਿਆਣਾ ਸਰਕਾਰ ਨੇ ਦਿਵਿਆਂਗ ਵਿਦਿਆਰਥੀਆਂ ਲਈ ਸਿੱਖਿਆ ਕਰਜ਼ਾ ਯੋਜਨਾ ਲਾਗੂ ਕੀਤੀ। ਯੋਗ ਵਿਦਿਆਰਥੀਆਂ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਵਿੱਦਿਅਕ ਸੰਸਥਾਵਾਂ ਵਿੱਚ ਕਿੱਤਾਮੁਖੀ ਅਤੇ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਲਈ 50 ਲੱਖ ਰੁਪਏ ਤੱਕ ਕਰਜ਼ਾ ਦਿੱਤਾ ਜਾਏਗਾ। ਭਾਰਤ ਦੇ ਚੋਣ ਕਮਿਸ਼ਨ ਨੇ ਹਰਿਆਣਾ ਵਿੱਚ ਚੱਲ ਰਹੇ ਵਿਸ਼ੇਸ਼ ਤੀਬਰ ਸੋਧ ਪ੍ਰੋਗਰਾਮ ਦੀ ਸਮਾਂ ਸਾਰਣੀ ਵਿੱਚ ਸੋਧ ਕੀਤੀ। ਹੁਣ BLO 24 ਜੁਲਾਈ ਤੱਕ ਘਰ ਘਰ ਜਾ ਕੇ ਵੋਟਰ ਤਸਦੀਕ ਅਤੇ ਗਣਨਾ ਫਾਰਮ ਇਕੱਠੇ ਕਰਨਗੇ। ਮੁੱਖ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ।
1: ਲਾਈਫ ਬਹੁਤ ਤੇਜ਼ ਰਫਤਾਰ ਨਾਲ ਚੱਲ ਰਹੀ ਹੈ। ਘਰ ਬੈਠੇ ਆਰਾਮ ਨਾਲ ਬੈਂਕਿੰਗ ਕਰਨ ਲਈ ਸਵਿਚ ਟੂ SBI ਪ੍ਰੀਮੀਅਰ ਬੈਂਕਿੰਗ, ਜਿੱਥੇ ਤੁਹਾਨੂੰ ਮਿਲਦਾ ਹੈ ਇੱਕ ਡੈਡੀਕੇਟਿਡ ਵਰਚੁਅਲ ਰਿਲੇਸ਼ਨਸ਼ਿਪ ਐਸੋਸੀਏਟ, ਜਿਹੜਾ ਸਮਝੇ ਤੁਹਾਡੀ ਜ਼ਰੂਰਤ, ਦੇਵੇ ਤੁਹਾਨੂੰ ਸਮਾਰਟ ਐਡਵਾਈਸ ਤੇ ਕਰੇ ਹਰ ਕੰਮ ਇੱਕਦਮ ਤੇਜ਼ੀ ਨਾਲ, ਯਾਨੀ ਸਿਰਫ ਸੀਮਲੈਸ ਬੈਂਕਿੰਗ ਦੇ ਨਾਲ ਹੋਰ ਵੀ ਕਈ ਐਕਸਾਈਟਿੰਗ ਬੈਨੀਫਿਟਸ। ਅੱਜ ਹੀ ਜਾਓ ਆਪਣੀ ਨਜ਼ਦੀਕੀ ਬੈਂਕ ਸ਼ਾਖਾ 'ਚ ਤੇ ਪ੍ਰੀਮੀਅਰ ਬੈਂਕਿੰਗ ਐਕਟੀਵੇਟ ਕਰੋ। ਸ਼ਰਤਾਂ ਲਾਗੂ।
0: ਤੇ ਲੋ ਹੁਣ ਸੁਣੋ ਪੰਜਾਬੀ ਗੀਤਾਂ ਨਾਲ ਸਜਾ ਪ੍ਰੋਗਰਾਮ ਸੁਰ ਸਾਂਝ।

0: त्वचा के लिए मैं चुनती हूँ वही जो है सबसे सही, वीको टर्मर क्रीम। मेरी त्वचा का पोषण करे, उसे कोमल, सौम्य और उज्जवल बनाए। वीको टर्मरिक क्रीम, मैंने चुनी खूबसूरती।
1: ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ ਐਫ ਐਮ 107.2 ਮੈਗਾਹਰਟਸ ਤੇ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਭਾਰਤ ਨੇ ਹੋਰਮੋਜ਼ ਜਲਡਮਰੂ ਵਿੱਚ 30 ਭਾਰਤੀ ਨਾਵਿਕਾਂ ਨੂੰ ਲੈ ਕੇ ਜਾ ਰਹੇ 2 ਜਹਾਜ਼ਾਂ 'ਤੇ ਹੋਏ ਹਮਲੇ ਦੇ ਖਿਲਾਫ਼ ਸਖ਼ਤ ਵਿਰੋਧ ਦਰਜ ਕਰਵਾਇਆ। ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਪੂਰੀ ਜ਼ਮੀਨ ਪ੍ਰਾਪਤੀ ਪ੍ਰਕਿਰਿਆ ਦੇ ਪ੍ਰਬੰਧਨ ਲਈ ਇੱਕ ਰੇਲ ਭੂਮੀ ਪੋਰਟਲ ਸ਼ੁਰੂ ਕੀਤਾ ਜਾਵੇਗਾ। ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਨੇ ਕਿਹਾ ਕਿ ਨਿਰਮਾਣ ਕਾਰਜ ਵਿੱਚ ਲਾਪਰਵਾਹੀ, ਮਾੜੀ ਗੁਣਵੱਤਾ ਜਾਂ ਨਿਯਮਾਂ ਦੀ ਉਲੰਘਣਾ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੁਰਚੇਤ ਵਿੱਚ ਸਾਬਕਾ ਮੰਤਰੀ ਸੁਭਾਸ਼ ਸੁਧਾ ਅਤੇ ਸਵੱਛ ਭਾਰਤ ਮਿਸ਼ਨ ਦੇ ਚੇਅਰਮੈਨ ਸੁਭਾਸ਼ ਚੰਦਰ ਅਤੇ ਲਾਡਵਾ ਵਿੱਚ ਹਰਿਆਣਾ ਰਾਜ ਬਾਲ ਭਲਾਈ ਪ੍ਰੀਸ਼ਦ ਦੀ ਉਪ ਪ੍ਰਧਾਨ ਸੁਮਨ ਸੈਣੀ ਨੇ ਸਵੱਛਤਾ

ਜੇਜ਼ੀਬੀ ਦੇ ਗਾਇਸ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਸੁਰ ਸਾਂਝ ਹੁਣ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 ਮੈਗਾਹਰਟਸ 'ਤੇ। 11 ਵਜਣ ਵਾਲੇ ਨੇ ਥੋੜ੍ਹੀ ਹੀ ਦੇਰ ਵਿੱਚ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕੀਤੇ ਜਾਣਗੇ।